0: ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street North East Calgary। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 Avenue, ਨੌਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210-2322-32nd Avenue, ਨੌਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

ਜਿਹੜਾ ਵਿਰੋਧ ਹੈ ਗੁਰੂ ਸਾਹਿਬ ਦੇ ਵੱਡੇ ਭਰਾਤਾ ਦਾ, ਉਹ ਸੁਲਹੀ ਖਾਨ ਨੂੰ ਲੈ ਕੇ, ਜਿਸ ਦਾ ਕਿ ਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਜ਼ਿਕਰ ਕਰਦੇ ਨੇ, ਅਤੇ ਸੁਲਹੀ ਖਾਨ ਜਿਹੜਾ ਸੀ ਉਹ ਇੱਟਾਂ ਦੇ ਭੱਠੇ ਦੇ ਵਿੱਚ ਸੜ ਕੇ ਮਰ ਗਿਆ ਸੀ। ਸੁਲੀ ਅਤੇ ਨਾਰਾਇਣ ਰਾਖ ਸੁਲੀ ਮੂਆ ਹੋਆ ਨਾ ਪਾ, ਗੁਰੂ ਸਾਹਿਬ ਇਸ ਦਾ ਹਵਾਲਾ ਵੀ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ, ਮੈਂ ਸਭ ਕੁਛ ਹੋਰ ਪ੍ਰਾਪਤ ਦੇ ਤਿਆਇਆ। ਸੋ ਇਸ ਤਰ੍ਹਾਂ ਜਿਹੜੇ ਮਤਲਬ ਇਹ ਕਾਰਨ ਸਨ, ਮੇਨ ਕਾਰਨ ਜਿਹੜਾ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪਾਦਨਾ ਵੀ ਇੱਕ ਕਾਰਨ ਹੈ ਸੀ, ਪਰ ਅਸਲ ਕਾਰਨ ਜਿਹੜਾ ਸੀ ਉਸਦੇ ਵੱਲ ਬਹੁਤਾ ਧਿਆਨ ਲੋਕਾਂ ਦਾ ਨਹੀਂ ਜਾਂਦਾ, ਨਾ ਹੀ ਇਤਿਹਾਸ ਦੇ ਵਿੱਚ ਉਸ ਸ਼ਖਸ ਨੂੰ ਕੋਈ ਇੰਨਾ ਉਸਦੇ ਬਾਰੇ ਇਤਿਹਾਸਕਾਰਾਂ ਨੇ ਕੋਈ ਧਿਆਨ ਦਿੱਤਾ। ਪਹਿਲੀ ਵਾਰ ICS ਸਰਦਾਰ ਕਪੂਰ ਸਿੰਘ ਇਸ ਦਾ ਜ਼ਿਕਰ ਕਰਦੇ ਨੇ, ਸ਼ੇਖ ਅਹਿਮਦ ਸਰਹੰਦੀ, ਜਿਸ ਨੂੰ ਮੁਜੱਦਦ ਸਾਨੀ ਵੀ ਕਿਹਾ ਜਾਂਦਾ ਹੈ। ਇਹ ਸ਼ਖਸ ਕੌਣ ਸੀ? ਇਹ ਸ਼ਖਸ ਨਕਸ਼ਬੰਦੀ ਸਿਲਸਿਲੇ ਦਾ ਉਸ ਵੇਲੇ ਦਾ ਰਹਿਬਰ ਸੀ ਤੇ ਬਾਕੀ ਬਿੱਲਾ ਦੇ ਮਰਨ ਤੋਂ ਬਾਅਦ ਇਹ ਇਸ ਸਿਲਸਿਲੇ ਦਾ ਮੁਖੀ ਬਣ ਚੁੱਕਾ ਸੀ। ਸਰਹੰਦ ਦੇ ਵਿੱਚ ਇਹਦਾ ਅੱਜ ਵੀ ਇਹਨਾਂ ਦਾ ਉਹ ਸਰਹੰਦ ਸ਼ਰੀਫ ਇੱਕ ਟਿਕਾਣਾ ਹੈਗਾ। ਇਸ ਸ਼ਖਸ ਨੇ ਮੁਜੱਦਦ ਸਾਨੀ ਇਹਨੂੰ ਕਿਉਂ ਕਿਹਾ ਜਾਂਦਾ ਸੀ ਕਿ ਇਹਨਾਂ ਦਾ ਵਿਸ਼ਵਾਸ ਹੈ ਕਿ ਇਸਲਾਮ ਦੇ ਹਰ ਹਜ਼ਾਰ ਸਾਲ ਦੇ ਬਾਅਦ, ਇੱਕ ਮਿਲੀਨੀਅਮ ਦੇ ਬਾਅਦ ਕੋਈ ਵਿਅਕਤੀ ਬਣਦਾ ਜਿਹੜਾ ਇਸਲਾਮ ਨੂੰ ਰਿਵਾਇਵ ਕਰਦਾ, ਤੇ ਇਹ ਪਹਿਲਾ ਮਿਲੀਨੀਅਮ ਸੀ, ਪਹਿਲਾ ਹਜ਼ਾਰ ਸਾਲ 10 ਸਦੀਆਂ ਦਾ ਸਾਲ ਹੋ ਚੁੱਕਾ ਸੀ 1561 ਦੇ ਵਿੱਚ ਇਸ ਦਾ ਜਨਮ ਹੁੰਦਾ ਹੈ, ਤੇ 1624 ਦੇ ਵਿੱਚ ਇਸ ਦੀ ਮੌਤ ਹੁੰਦੀ ਹੈ। ਇਹ ਸੋਚਦਾ ਹੈ, ਇਸ ਨੂੰ ਇਸ ਦਾ ਸੁਪਨਾ, ਇਸ ਦਾ ਖਿਆਲ ਇਹੀ ਸੀ ਕਿ ਸ਼ਾਇਦ ਮੈਂ ਹੀ ਉਹ ਹਸਤੀ ਹੋਵਾਂ ਜਿਹੜਾ ਇਸਲਾਮ ਵਿੱਚ ਰਿਵਾਈਵਲ ਦਾ ਕਾਰਨ ਬਣਾ ਤੇ ਇਤਿਹਾਸ 'ਚ ਮੇਰਾ ਨਾਮ ਬਣੇ। ਇਹਨਾਂ ਦਾ ਵਿਸ਼ਵਾਸ ਇਹ ਸੀ ਕਿ ਇਸਲਾਮ ਦਾ ਫੈਲਾਵ ਜਿਹੜਾ ਹੈ ਉਹ ਰਾਜ ਸੱਤਾ ਦੇ ਥਰੋ ਗੈਰ ਮੁਸਲਮਾਂ ਤੇ ਤਸ਼ੱਦਦ ਕਰਕੇ, ਔਰ ਇਹਨਾਂ ਦਾ ਸ਼ਿਕਾਰ ਇਹ ਨਹੀਂ ਹੈ ਕਿ ਖਾਲੀ ਯਾਨੀ ਕਿ ਗੈਰ ਮੁਸਲਿਮ ਵੀ ਹੋਏ ਨੇ, ਇਹਨਾਂ ਦਾ ਸ਼ਿਕਾਰ ਉਹ ਸ਼ਹਿਜ਼ਾਦੇ ਵੀ, ਉਹ ਰਾਜ ਦਰਬਾਰ ਨਾਲ ਕਨੈਕਟਡ ਲੋਕ ਵੀ ਜਿਹੜੇ ਸੀ ਉਹ ਵੀ ਇਹਨਾਂ ਦਾ ਸ਼ਿਕਾਰ ਹੋਏ ਨੇ, ਕਿਉਂਕਿ ਬਾਬਰ ਨੂੰ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸਮਝਾਇਆ, ਬਾਬਰ ਨੂੰ ਜਾਬਰ ਆਖਿਆ, ਤੇ ਬਾਬਰ ਦੀ ਜਿਹੜੀ ਸੋਚ ਸੀ ਉਹ ਭਾਰਤੀ ਲੋਕਾਂ ਪ੍ਰਤੀ ਜਾਂ ਬਾਕੀ ਗੈਰ ਮੁਸਲਮਾਂ ਪ੍ਰਤੀ ਜਾਂ ਆਮ ਜਨਤਾ ਪ੍ਰਤੀ ਬੜੀ ਸਹਾਨੁਭੂਤੀ ਵਾਲੀ ਹੋ ਚੁੱਕੀ ਸੀ। ਇਹ ਗੱਲ ਜਿਹੜੀ ਸੀ ਇਹ ਹਮਾਯੂੰ ਦੇ ਵਿੱਚ ਵੀ ਸੀ, ਔਰ ਇਸੇ ਕਰਕੇ ਹਮਾਯੂੰ ਹਾਰ ਕੇ ਜਾਣ ਲੱਗਿਆ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਵੀ ਆਇਆ ਸੀ, ਜਿੱਥੇ ਉਸਨੇ ਤਲਵਾਰ ਵੀ ਕੱਢ ਲਈ ਸੀ। ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜੰਗ ਦੇ ਵਿੱਚ ਤੇਰੀ ਤਲਵਾਰ, ਤੂੰ ਮਤਲਬ ਸੰਤ ਪੁਰਸ਼ਾਂ ਤੇ ਨਿਹੱਥੇ ਲੋਕਾਂ ਤੇ ਤਲਵਾਰ ਤਾਂ ਵੰਗਾਰ ਲੈਣਾ, ਉਸ ਵੇਲੇ ਤੇਰੀ ਤਲਵਾਰ ਕਿੱਥੇ ਸੀ ਜਦੋਂ ਸ਼ੇਰ ਸ਼ਾਹ ਸੂਰੀ ਕੋਲੋਂ ਮੈਦਾਨੀ ਜੰਗ ਵਿੱਚ ਹਾਰ ਕੇ ਆ ਗਈ? ਸ਼ਰਮਿੰਦਾ ਹੋਇਆ ਸੀ, ਉਸਨੇ ਮਾਫ਼ੀ ਵੀ ਮੰਗੀ। ਉਸ ਤੋਂ ਬਾਅਦ ਅਕਬਰ ਦਾ ਜਿਹੜਾ ਦੌਰ ਸੀ, ਅਕਬਰ ਨੇ ਇੱਥੋਂ ਤੱਕ, ਕਿਉਂਕਿ ਅਕਬਰ ਪ੍ਰਭਾਵਿਤ ਹੋਇਆ ਸੀ ਗੁਰੂ ਸਾਹਿਬ, ਅਕਬਰ ਦੇ ਕੋਲ ਸ਼ਿਕਾਇਤਾਂ ਗਈਆਂ ਸਨ ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ, ਉਹ ਆਪ ਵੀ ਦਰਬਾਰ 'ਚ ਆਇਆ ਸੀ ਉਸ ਤੋਂ ਪਹਿਲੇ ਉਹਦੇ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ। ਭਾਈ ਜੇਠਾ ਜੀ ਗੁਰੂ ਰਾਮਦਾਸ ਪਾਤਸ਼ਾਹ

ਉਸ ਵੇਲੇ ਭਾਈ ਜੇਠਾ ਜੀ ਸਨ, ਉਹਨਾਂ ਨੂੰ ਭੇਜਿਆ ਗਿਆ ਸੀ। ਤੇ ਇਸੇ ਤਰ੍ਹਾਂ ਸਿੱਖ ਧਰਮ ਦਾ ਨਜ਼ਰੀਆ ਉਹਨਾਂ ਦੇ ਸਾਹਮਣੇ ਉਹਨਾਂ ਨੇ ਪੇਸ਼ ਕੀਤਾ ਸੀ। ਅਕਬਰ ਆਇਆ ਗੋਇੰਦਵਾਲ ਸਾਹਿਬ ਤੇ ਅਕਬਰ ਨੇ ਪੰਗਤ ਦੇ ਵਿੱਚ ਬੈਠ ਕੇ, ਯਾਨੀ ਕਿ ਉਹਨਾਂ ਲੋਕਾਂ ਦੇ ਵਿੱਚ ਉਸ ਵੇਲੇ ਤੱਕ ਇਹ ਸੀ, ਪਰ ਇਹੀ ਲੋਕ ਸਨ ਅਕਬਰ ਦਾ ਜਿਹੜਾ ਸ਼ਹਿਜ਼ਾਦਾ ਸੀ ਖੁਸਰਾਓ, ਜਾਂ ਬਾਅਦ ਦੇ ਵਿੱਚ ਲੇਟਰ ਔਨ ਆਪਾਂ ਕਹਿ ਸਕਦੇ ਹਾਂ ਕਿ ਸ਼ਾਹਜਹਾਂ ਦਾ ਪੁੱਤਰ ਤਾਰਾ, ਇਹ ਸਾਰੇ ਹੀ ਸੂਫੀਆਨਾ ਤਬੀਅਤ ਦੇ ਸਨ ਜਿਹੜੇ ਕਿ ਪਬਲਿਕ ਦੇ ਨਾਲ ਇਹਨਾਂ ਦੀ ਮਤਲਬ ਜਿਹੜੀ ਸੀ ਸਹਾਨੁਭੂਤੀ ਜਾਂ ਇੱਕ ਯਾਨੀ ਕਿ ਟੋਲਰੈਂਸ ਦੀ ਜਿਹੜੀ ਸੀ ਸੈਕੂਲਰ ਕਿਸੇ ਲੈਵਲ ਤੱਕ ਇਹਨਾਂ ਦੀ ਜਿਹੜੀ ਸੋਚ ਸੀ। ਤੇ ਇਹ ਲੋਕ ਵੀ ਅਸਲ ਦੇ ਵਿੱਚ ਇਸ ਕੱਟੜ ਪਾਉਣੇ ਦਾ ਹੀ ਸ਼ਿਕਾਰ ਹੋਏ। ਜਹਾਂਗੀਰ ਦੇ ਨਾਲ ਬਾਦਸ਼ਾਹ ਬਣਨ ਤੋਂ ਪਹਿਲਾਂ ਹੀ ਇਹਨਾਂ ਲੋਕਾਂ ਨੇ ਫਰੀਦ ਜਿਹੜਾ ਉਹਦਾ ਅਹਿਲਕਾਰ ਸੀ ਉਸ ਦੇ ਜ਼ਰੀਏ ਵਾਅਦਾ ਲੈ ਲਿਆ ਸੀ ਕਿ ਬਾਦਸ਼ਾਹ ਤੋਂ ਬਾਅਦ ਤੂੰ ਕੱਟੜਤਾ ਕਰਨੀ ਹੈ। ਤੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦਾ ਪਹਿਲਾਂ ਹੀ ਇਸ ਵਿਅਕਤੀ ਨੇ, ਕਿਉਂਕਿ ਇਸ ਦੀਆਂ ਜਹਾਂਗੀਰ ਦੇ ਤਖ਼ਤ ਨਸ਼ੀਨੀ ਤੋਂ ਪਹਿਲਾਂ ਦੀਆਂ ਵੀ ਜਿਹੜੀਆਂ ਇਸ ਦੀਆਂ ਅਖਬਾਰ ਮੌਤੂਤਾ ਉਹਦੇ ਵਿੱਚ ਚਿੱਠੀਆਂ ਨੇ 500 ਤੋਂ ਉੱਪਰ ਜਿਹੜੀਆਂ ਸਾਂਭੀਆਂ, ਉਹਨਾਂ ਵਿੱਚ 73 ਚਿੱਠੀਆਂ ਜਿਹੜੀਆਂ ਨੇ ਉਹ ਸਿਰਫ ਇਸੇ ਵਿਸ਼ੇ ਤੇ ਨੇ ਜਿਸ ਨੂੰ ਜਿਹੜਾ ਮੁਰਤਜ਼ਾ ਖਾਨ ਦਾ ਖਿਤਾਬ ਦਿੱਤਾ ਗਿਆ ਲਾਹੌਰ ਦਾ ਗਵਰਨਰ ਬਣਾਇਆ ਗਿਆ ਖਾਸ ਅਹਿਲਕਾਰ ਉਹ ਇਹਦਾ ਸ਼ਾਗਿਰਦ ਸੀ, ਤੇ ਇਸ ਤਰ੍ਹਾਂ ਦੇ ਹੋਰ ਕਈ ਅਮੀਰ ਜਿਹੜੇ ਸਨ ਉਹ ਇਹਦੇ ਸ਼ਾਗਿਰਦ ਸਨ। ਉਸ ਤੋਂ ਬਾਅਦ ਵੀ ਸ਼ਹਾਦਤ ਤੋਂ ਬਾਅਦ ਵੀ ਉਹਦੀਆਂ ਜਿਹੜੀਆਂ ਚਿੱਠੀਆਂ ਨੇ ਇਹ ਵੀ ਉਹ ਮਤਲਬ ਜਾਣਦਾ ਕਿ ਉਹਨਾਂ ਨੇ ਤਰੋਹ ਕਰਕੇ ਇੱਕ ਝੂਠੀ ਕਹਾਣੀ ਘੜ ਕੇ ਜਹਾਂਗੀਰ ਨੂੰ ਫੋਰਸ ਕੀਤਾ ਕਿ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਾਏ, ਤੇ ਉਹਦੇ ਕੰਨ ਵੀ ਭਰੇ ਕਿ ਖੁਸਰਾ ਉਹਦੀ ਮਦਦ ਵੀ ਇਹਨਾਂ ਨੇ ਕੀਤੀ ਹੈ, ਜਿਸ ਤੱਕ ਕਿ ਉਹ ਜ਼ਿਕਰ ਆਪਣੀ ਤੁਸ ਕੇ ਜਹਾਂਗੀਰੀ ਦੇ ਵਿੱਚ ਲਿਖਦਾ ਵੀ ਹੈਗਾ, ਜਿੱਥੇ ਕਿ ਉਹ ਇਸ ਨੂੰ ਝੂਠ ਦੀ ਦੁਕਾਨ ਵੀ ਕਹਿੰਦਾ ਹੈ। ਤੇ ਉਹ ਕਹਿੰਦਾ ਮੈਂ 3-4 ਪੀੜ੍ਹੀਆਂ ਤੋਂ ਇਹ ਗੋਇੰਦਵਾਲ ਦੀ ਥਾਂ ਤੇ ਚੱਲ ਰਹੀ ਹੈ, ਤੇ ਮੈਂ ਮੇਰੇ ਦਿਲ ਦੀ ਖਾਹਿਸ਼ ਸੀ ਕਿ ਮੈਂ ਇਸ ਉਹਦੇ ਮੁਤਾਬਕ ਝੂਠ ਦੀ ਦੁਕਾਨ ਨੂੰ ਬੰਦ ਕਰਾਂ। ਸੋ ਜਿਹੜਾ ਮੇਨ ਕਾਰਨ ਸੀ ਉਹ ਸਾਹਮਣੇ ਕਿ ਇਹ ਇੱਕ ਧਾਰਮਿਕ ਕੱਟੜਵਾਦ ਸੀ, ਬਾਕੀ ਕਾਰਨ ਸਖੀ ਸਰਵਰੀਆਂ ਦਾ ਬ੍ਰਾਹਮਣਾਂ ਦਾ ਵਿਰੋਧ ਕਰਨਾ, ਕਿਉਂਕਿ ਬ੍ਰਾਹਮਣਾਂ ਦਾ ਜਿਹੜਾ ਵਿਰੋਧ ਸੀ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਹੋ ਚੁੱਕਾ ਸੀ, ਅਕਬਰ ਦੇ ਟਾਈਮ ਤੇ ਵੀ ਕੀਤੇ ਗਏ। ਆਪਾਂ ਬੀਰਬਲ ਦਾ ਜ਼ਿਕਰ ਕੀਤਾ ਤੇ ਘਰ ਜਿਹੜੀ ਬਾਕੀ ਜਿਹੜੀ ਚੰਦੂ ਦੀ ਲੜਾਈ ਆ ਇਹ ਜਦੋਂ ਅਸੀਂ ਇਸ ਲੈਵਲ ਤੇ ਲਿਆਉਂਦੇ ਹਾਂ ਤੇ ਗੁਰੂ ਅਰਜਨ ਪਾਤਸ਼ਾਹ ਦੀ ਇਸ ਮਹਾਨ ਸ਼ਹਾਦਤ ਨੂੰ, ਜਿਹਨਾਂ ਨੂੰ ਇੱਕ ਪਾਸੇ ਅਸੀਂ ਹਿਊਮਨ ਰਾਈਟਸ ਦੀ ਗੱਲ ਵੀ ਕਰਦੇ ਹਾਂ ਜਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ, ਦੂਜੇ ਪਾਸੇ ਸ਼ਹੀਦਾਂ ਦੇ ਸਰਤਾਜ ਇਹਨਾਂ ਨੂੰ ਮੰਨਦੇ ਹਾਂ, ਕਿਉਂਕਿ ਇਸ ਸ਼ਹੀਦੀ ਪਰਮ ਹਾਲਾਂਕਿ ਸਿੱਖੀ ਦੇ ਵਿੱਚ ਵੀ ਸ਼ਹਾਦਤ ਜਿਹੜੀ ਹੈ ਇਸ ਤੋਂ ਪਹਿਲਾਂ ਹੋ ਚੁੱਕੀ ਹੈ, ਜਿਸ ਦਾ ਕਿ ਜ਼ਿਕਰ ਭਾਈ ਗੁਰਦਾਸ ਜੀ ਵੀ ਕਰਦੇ ਨੇ। ਭਾਈ ਤਾਰੂ ਜੀ ਲਾਹੌਰ ਦੇ ਵਿੱਚ ਬਾਬਰ ਦੇ ਹੱਥੋਂ ਸ਼ਹੀਦ ਹੁੰਦੇ ਨੇ, ਪਰ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਇੱਕ ਅਜਿਹੀ ਸ਼ਹਾਦਤ ਸੀ ਜਿੱਥੇ ਉਹਨਾਂ ਨੂੰ ਜ਼ਿੰਦਗੀ ਬਚਾਉਣ ਦਾ ਆਫਰ ਵੀ ਸੀ ਕਿ ਜੋ ਦੀਨ ਕਬੂਲ ਕਰ ਲੈਂਦੇ ਆ, ਪਰ ਉਸ ਆਫਰ ਨੂੰ ਉਹਨਾਂ ਨੇ, ਕਿਉਂਕਿ ਉਸ ਤੋਂ ਪਹਿਲਾਂ ਜੇ ਆਪਾਂ ਇਹ ਕਹੀਏ ਕਿ ਇਸਲਾਮ ਦੇ ਵਿੱਚ ਵੀ ਸ਼ਹਾਦਤਾਂ ਹੋਈਆਂ ਨੇ, ਜਿਸ ਤੋਂ ਜਿਸ ਤਰ੍ਹਾਂ ਕਿ ਮੁਹਰਮ ਦੇ ਦਿਨ ਹੁਸੈਨ ਦੀ ਸ਼ਹਾਦਤ ਦਾ ਜ਼ਿਕਰ ਹੈ, ਜਿਹੜਾ ਕਿ ਯਜ਼ੀਦ ਦੇ ਨਾਲ ਟਕਰਾਵ ਦੇ ਵਿੱਚ ਜਿਸ ਤਰ੍ਹਾਂ ਵੀ ਉਹ ਹੋਇਆ ਆਪਾਂ ਉਸ 'ਤੇ, ਜਾਂ ਇਸੇ ਤਰ੍ਹਾਂ ਕ੍ਰਿਸਚੈਨਿਟੀ ਦੇ ਵਿੱਚ ਈਸਾ ਨੂੰ ਵੀ
ਜੇ ਸੂਲੀ ਤੇ ਲਟਕਾਇਆ ਗਿਆ ਸ਼ਹਾਦਤ ਹੀ ਸੀ। ਮਨਸੂਰ ਅਲ ਹਜ਼ਾਰ ਜੋ ਸੂਫੀਆਂ ਚੋਂ ਬਹੁਤ ਸ਼ਹੀਦ ਹੋਏ ਨੇ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਸ ਵਕਤ ਲਿਖਤੀ ਦਸਤਾਵੇਜ਼ ਦੇ ਆਧਾਰ ਤੇ ਸਭ ਤੋਂ ਪਹਿਲੀ ਯੂਨਾਨ ਦੇ ਵਿੱਚ ਗ੍ਰੀਕ ਸਿਟੀ ਸਟੇਟ ਦੇ ਵਿੱਚ ਅਥੀਨੀਅਨਸ ਦੇ ਵਿੱਚ ਸਾਕਰੇਟ ਨੂੰ ਸ਼ਹੀਦ ਕੀਤਾ ਜਾਂਦਾ ਹੈ ਜ਼ਹਿਰ ਦਾ ਪਿਆਲਾ ਪਿਲਾ ਕੇ, ਉਹ ਵੀ ਸ਼ਹਾਦਤ ਹੀ ਹੈ। ਪਰ ਗੁਰੂ ਅਰਜਨ ਪਾਤਸ਼ਾਹ ਨੂੰ ਇਸ ਕਰਕੇ ਅਸੀਂ ਸ਼ਹੀਦਾਂ ਦੇ ਸਿਰਤਾਜ ਨਹੀਂ ਕਹਿੰਦੇ ਕਿ ਗੁਰੂ ਅਰਜਨ ਪਾਤਸ਼ਾਹ ਸਿੱਖੀ ਦੇ ਵਿੱਚ ਪਹਿਲੇ ਸ਼ਹੀਦ, ਪਰ ਗੁਰੂ ਅਰਜਨ ਪਾਤਸ਼ਾਹ ਉਹ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਜਾਨ ਬਚਾਉਣ ਦਾ ਆਫਰ ਵੀ ਸੀ, ਉਹਨਾਂ ਦੇ ਕੋਲ ਇੱਕ ਆਲਟਰਨੇਟਿਵ ਸੀ, ਪਰ ਉਹਨਾਂ ਨੇ ਸ਼ਹੀਦ ਹੋਣਾ ਹੀ ਪ੍ਰੈਫਰੈਂਸ ਜਿਹੜੀ ਆਪਣੀ ਦਿੱਤੀ। ਔਰ ਕਿਤਨਾ ਟਾਰਚਰ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਕਿਉਂ? ਕਿਉਂਕਿ ਇਹ ਸ਼ਹਾਦਤ ਜਿਹੜੀ ਸੀ ਇਹ ਇਸਲਾਮਿਕ ਕਾਨੂੰਨ ਦੇ ਤਹਿਤ ਨਹੀਂ ਬਲਕਿ ਸ਼ਮੇਨੀਅਨ ਕਬੀਲੇ ਦੀ, ਜਿਹੜਾ ਕਿ ਚੰਗੇਜ਼ ਖਾਨ ਦੇ ਕਬੀਲੇ ਦੇ, ਕਿਉਂਕਿ ਜਿਹੜੇ ਮੁਗਲ ਸਨ ਉਹਨਾਂ ਦੇ ਵੰਸ਼ਜ ਹੀ ਸਨ, ਤੇ ਉਹ ਜਿਹੜੀ ਉਹਨਾਂ ਨੇ ਉਸ ਵਕਤ ਜਿਹੜੇ ਅਧਿਆਤਮਕ ਪੁਰਸ਼ਾਂ ਨੂੰ, ਮਹਾਨ ਪੁਰਸ਼ਾਂ ਨੂੰ ਸ਼ਹੀਦ ਕਰਨ ਦਾ ਜਾਂ ਕਤਲ ਕਰਨ ਦਾ ਜਿਹੜਾ ਉਹਨਾਂ ਨੇ ਕਾਨੂੰਨ ਬਣਾਇਆ ਸੀ ਕਿ ਉਹਨਾਂ ਦਾ ਖੂਨ ਜ਼ਮੀਨ ਤੇ ਨਾ ਡੁੱਲੇ, ਤੇ ਜਹਾਂਗੀਰ ਨੇ ਵੀ ਜਦੋਂ ਇਹਨਾਂ ਦਾ ਇਹ ਹੁਕਮ ਸੁਣਾਇਆ, ਇਹ ਜਿਹੜਾ ਸੀ ਇਹ ਉਸੇ ਯਾਸਾ, ਬਾਬਾ ਯਾਸਾ ਕਾਨੂੰਨ ਦੇ ਤਹਿਤ ਹੀ ਸੀ ਕਿ ਇਸ ਤਰ੍ਹਾਂ ਸ਼ਹੀਦ ਕੀਤਾ ਜਾਏ ਕਿ ਇਹਨਾਂ ਦਾ ਖੂਨ ਜਿਹੜਾ ਹੈ ਉਹ ਧਰਤੀ ਤੇ ਨਾ ਡੁੱਲੇ, ਜਾਂ ਤੇ ਜਿਸ ਤਰ੍ਹਾਂ ਇੱਥੇ ਸਾੜ ਕੇ ਸ਼ਹੀਦ ਕਰ ਦਿੱਤਾ ਜਾਏ, ਜਾਂ ਪਾਣੀ ਦੇ ਵਿੱਚ ਉਬਾਲ ਕੇ। ਸੋ ਇਹ ਕਿਉਂਕਿ ਉਹਨਾਂ ਦੇ ਕਬੀਲੇ ਦੀ ਇਹ ਇੱਕ ਹੋਰ ਧਾਰਨਾ ਸੀ, ਇੱਕ ਯਕੀਨ ਸੀ ਕਿ ਜੇ ਕਿਸੇ ਮਹਾਨ ਪੁਰਸ਼ ਦਾ ਖੂਨ ਜ਼ਮੀਨ ਤੇ ਡੁੱਲਦਾ ਹੈ ਤਾਂ ਉਹਦੇ ਨਾਲ ਕੀ ਹੋਣਾ ਹੈ ਕਿ ਜਿਹੜਾ ਉਹਨਾਂ ਦਾ ਕਬੀਲਾ ਹੈ ਉਸਨੂੰ ਹਾਨੀ ਪਹੁੰਚੇਗੀ, ਉਸਦੀਆਂ ਜੜ੍ਹਾਂ ਹਿੱਲ ਸਕਦੀਆਂ ਨੇ। ਕਿਉਂਕਿ ਇਹੋ ਜਿਹੇ ਜ਼ਾਲਮ ਲੋਕ ਜਿਹੜੇ ਹੁੰਦੇ ਆ ਉਹ ਅੰਦਰੋਂ ਪਰਲੇ ਦਰਜੇ ਦੇ ਜਿਹੜੇ ਯਾਨੀ ਕਿ ਕਵਰਡ ਵੀ ਹੁੰਦੇ ਆ, ਪਰਲੇ ਦਰਜੇ ਦੇ ਐਕਸਟ੍ਰੀਮ ਲੈਵਲ ਤੇ ਬੁਜ਼ਦਿਲ ਵੀ ਹੁੰਦੇ। ਸੋ ਇਸੇ ਕਰਕੇ ਉਹਨਾਂ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹਾਦਤ ਦਾ ਜਿਹੜਾ ਸੀ ਉਹ ਹੁਕਮ ਸੀ ਉਹ ਇਸ ਤਰ੍ਹਾਂ ਤਸੀਹੇ ਦੇ ਕੇ ਸੀ। ਆਪਾਂ ਕਈ ਵਾਰੀ ਜ਼ਿਕਰ ਕਰਦੇ ਹੁੰਦੇ ਹਾਂ, ਉਹ ਕਹਿੰਦੇ ਹਨ ਨਾ ਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ। ਜਿਹੜੀ ਸ਼ਹੀਦਾਂ ਦੀ ਆਪਾਂ ਮੌਤ ਦਾ ਜ਼ਿਕਰ ਜਾਂ ਸ਼ਹੀਦਾਂ ਨੂੰ ਜਿਹੜਾ ਮਤਲਬ ਸ਼ਹੀਦ ਕੀਤਾ ਜਾਂਦਾ ਹੈ ਉਹ ਇੱਕ ਜ਼ਿੰਦਗੀ ਹੈ, ਕਿਉਂਕਿ ਉਹਦੇ ਨਾਲ ਕੌਮਾਂ ਜੀਂਦੀਆਂ ਨੇ। ਜ਼ਿੰਦਗੀ ਤਾਂ ਜ਼ਿੰਦਗੀ ਹੈ ਹੀ ਆ, ਪਰ ਸ਼ਹੀਦ ਦੀ ਜਿਹੜੀ ਮੌਤ ਹੈ ਉਹ ਵੀ ਇੱਕ ਜ਼ਿੰਦਗੀ ਆ। ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ? ਇਸਨੂੰ ਇਹ ਅਮਰ ਹੋਣਾ ਕਹਿੰਦੇ। ਅਮਰ ਕੋਈ ਵੀ ਵਿਅਕਤੀ ਦੁਨੀਆਂ ਦੇ ਵਿੱਚ ਸਰੀਰ ਕਰਕੇ ਨਹੀਂ ਹੋ ਸਕਦਾ, ਕਿਉਂਕਿ ਸਰੀਰ ਜਿਹੜਾ ਹੈ ਨਾਸ਼ਵਾਨ ਹੈ। ਜਦੋਂ ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਨੇ ਯਾਨੀ ਕਿ ਜੋਤ ਉਹ ਜੁਗਤ ਸਾਈ, ਇਹ ਬਾਣੀ ਦਾ ਇਹ ਸਾਰੀ ਉਹ ਕਹਿੰਦੇ ਆ ਕਿ ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਤਾਂ ਇੱਥੇ ਇੱਕ ਪਰੰਪਰਾ ਹੈ ਜੋਤ ਦੀ। ਪਟ ਸਾਹਿਬਾਨ ਬਾਣੀ ਚ ਵੀ ਇਹ ਕਹਿ ਰਿਹਾ ਕਿ ਗੁਰੂ ਅਰਜਨ ਪਾਤਸ਼ਾਹ ਦੀ ਜਿਹੜੀ ਜੋਤ ਹੈ ਸਰੀਰ ਨਸ, ਉਹ ਜੋਤ ਜਿਹੜੀ ਸੀ ਉਹ ਪਹਿਲਾਂ ਹੀ ਗੁਰੂ
हरगोबिंद पातशाह दे विच टिका दित्ती गई सी, भाव वह ज्ञान का जिहड़ा वह जिम्मेवारी का जिहड़ा वह सोचने का दृष्टिकोण का जिहड़ा लैवल सी वह पहला ही जिहड़ा सी वह जिहड़ी ज्ञान की जोत सी वह पहला ही दूसरे विच प्रकाश हो चुकी सी। जिवें गुरु नानक पातशाह जदों गुरु अंगद पातशाह नूं गुरता की जिम्मेवारी देंदे ने तां सिख हो जांदे ने, आप संगत च बैठ सकते। इस तरह ही यह सिलसिला जिहड़ा जोत दा चलता रहिंदा है। और मेरा एक होर कहण दा मतलब सी कि शहीद की जो मौत है वह कौम की हयात, या अमर होना। हुण जहांगीर बड़ा दबदबा सी, बड़ा पावर सी, पर उहदी अपनी ही बेगम नूर जहां उहदा एक शेर इन्हां दे मजार ते दिल्ली च लिखिया होया है। वो लिखती है, बर मजारे मां गरीबा ने चरागे ने गुले, ने परे परवान सोजद ने सदाए बुलबुले। कि असां गरीबां दे मजार ते ना ते किसे ने आके दीवा जगाना है, ते ना ही कोई बुलबुल चहकेगी। अज भी जे कोई उत्थे उस मजार ते दीवा ते जगदा ही नहीं होना, ते जे कोई जगांदा भी होना ते मंग पिन के लिया के जगांदा होना, क्योंकि नाम लेवा भी कोई नहीं उन्होंने बचे उन्होंने संतान च। दूसरे पासे जिस ते अमर अमर होया हुक्म नाल गुरु अर्जन पातशाह नूं शहीद किया जाता है, अज दे दिन ही दुनिया का कोई शहर नहीं जिथे गुरु अर्जन पातशाह की इस शहादत नूं याद ना किया जाए, उन्हां दी विचारधारा का जिक्र ना किया जाए, उन्हां दे इस शहीदी समागम के उपर लोगों के विच कई थां ते लोगों के परिवर्तन भी आता है, लोग वड्डे वड्डे फैसले भी करते ने, याद करते ने, मनाते ने। ते गुरु नानक पातशाह का जिहड़ा मिशन है वह फलोरिश भी होंदा है। पर उधर जिहड़ा हुक्म करन वाला सी उहनूं ते कोई याद करन वाला भी नहीं है, क्योंकि अज भी उहनां दीआं संतानां चों जे कोई हैगा तां ओह लोकां दी जिहड़ी जिंदगी है कोई शाही ठाठ दी नहीं है, बड़ी गुमनाम गरीबी भरी जिंदगी गुजार रहे ने। मैं आप दिल्ली दे विच इहो जिहे कई मुगल घराणियां दे बंदियां दे नाल मुलाकात कीती हुई है, जिन्हां दा इह दावा सी कि असीं उत्थों ते कोई रिक्शा चला रहा है, कोई टैक्सी चला रहा है। सो ओ मेरे यही कहने का मतलब है कि शहादतां जिहड़ियां ने गुरु अर्जन पातशाह नूं तसीहे दे के शहीद तां कीता गया, पर गुरु अर्जन पातशाह की शहादत ने गुरु अर्जन पातशाह नूं अमर कर दिता। इसे तरह उन्हां दे नाल नाल उन्हां दा परिवार, उन्हां दीआं कई कुलां जिहड़ियां ने जदों इतिहासक खोज हुंदी है उह वी किसे ना किसे लैवल ते अमर हुंदे आ। क्यों? क्योंकि उन्हां दा वी जिक्र आंदा है, इतिहास उन्हां नूं याद करदा, उन्हां दी लैगेसी जिहड़ी आ उह स्टैबलिश हुंदी है। एक पासे गुरु अर्जन पातशाह दी शहादत हुंदी है, पर गुरु अर्जन पातशाह अपने जीवन दे विच किन्ने को महान कार्य कर चुके कीते, उन्होंने उन्होंने नगर वसाउण दा बहुते नगर उन्होंने वसाए ने, तरन तारण गुरु का अमृतसर साहब दे विच जिन्नी डिवेलपमेंट हुई है, छियाटा साहिब, करतारपुर। सो ये एक पहलू। दूजा पहलू यह सी कि गुरु साहब दे समय मौसम फानी लिखता है कि
6 करोड़ के करीब, कि गुरु नानक पातशाह के समय कहते ना कि 3 करोड़ उन्होंने फॉलोअर सन, गुरु अर्जन पातशाह के फॉलोअर जो दसिया जाता है 6 करोड़ के करीब सन उस समय। ये गिनतियां घटदियां वधदियां रहिंदियां ने बाद दे विच। ते तीसरा गुरु ग्रंथ साहब जी पातशाह तो वड्डा महान कारज गुरु ग्रंथ साहब जी पातशाह की संपादना, जिस दे विच उस वक्त के 5 गुरु साहिबान पट साहिबान, 11 पट साहिबान ते होर 15 भगत साहिबान की बाणी ते 3 सिखां की बाणी जिहड़ी आ लाही कलाम, वह कलाम जिसनों गुरबाणी का ही फरमान है वाह वाह बाणी निरंकार है, नू लिविंग गुरु गुरु ग्रंथ साहिब जी आदि ग्रंथ नाम दिता, उस दे विच संकलित करके संपादन करके एकत्र कर दिता ताकि गुरु नानक साहब के नाम ते होर गुरु साहिबान के नाम ते कोई होर तरह का होर कलाम इस अलाही कलाम दे विच कच्ची बाणी ना आ सके, ते उस सच्ची बाणी का जिहड़ा कि गुरु साहिबान ने जिहड़ी अलाही बाणी है जिसनों गुरु साहब कहिंदे आ ये तुरकी बाणी आई तिन सगली चिंत मिटाई, गुरबाणी गावो पाई तिन सफल सफल सुनाई, उस बाणी का एक खजाना, एक निदान जिसनों असीं साहिब श्री गुरु ग्रंथ साहिब जी करके याद करते हैं, जो अज केवल सिखां दा नहीं दुनिया दे विच इंसानियत दा इस वक्त ये अध्ययन करके देखा जाए तो इको एक रहबर है साहिब श्री गुरु ग्रंथ साहिब, सिखां दे करके तो विशेष है, खास करके गुरु नानक नाम देवा वास्ते तो विशेष है, जिस दे विच सिख खालसा पंथ का हिस्सा ते होर अनगिनत सिंधी ते बाकी लोग भी शामिल हैं। आओ आप फतेह की सांझ करते हैं। वाहेगुरु जी का खालसा, वाहेगुरु जी की फतेह।

ਗੁਰਵਾ ਕੇ ਸੂਚੇ ਇਹ ਨਾ ਆਖਿਨ, ਬਹਿਨ ਜੇ ਪਿੰਡਾ ਧੋਏ ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਆਪਾਂ ਦੋ ਗੱਲਾਂ ਦਾ ਨਿਖੇੜਾ ਕਰਕੇ ਗੱਲ ਕਰਾਂਗੇ, ਇੱਕ ਹੁੰਦੀ ਹੈ ਸੁੱਚ ਅਤੇ ਭ੍ਰਿਸ਼ਟ, ਇੱਕ ਹੁੰਦੀ ਹੈ ਸਫਾਈ ਅਤੇ ਗੰਦਗੀ। ਗੰਦਗੀ ਦਾ ਸਿੱਖ ਦੇ ਜੀਵਨ ਦੇ ਵਿੱਚ ਕੋਈ ਸਥਾਨ ਨਹੀਂ ਆ, ਉਸਨੂੰ ਸਫਾਈ ਰੱਖਣੀ ਆ। ਪਰ ਸੁੱਚ ਅਤੇ ਭ੍ਰਿਸ਼ਟ ਦਾ ਜਿਹੜਾ ਕੰਸੈਪਟ ਹੈ ਇਹ ਸਿੱਖੀ ਦਾ ਨਹੀਂ ਆ, ਇਹ ਵਿਪਰਦਾ ਹੈ। ਜਿਸ ਤਰ੍ਹਾਂ ਹੁਣ ਹੀ ਆਪਾਂ ਇੱਕ ਮਿਸਾਲ ਦਿੱਤੀ ਹੈ, ਅਤੇ ਇਹ ਜਿਹੜਾ ਵਿਪਰ ਦਾ ਕੰਸੈਪਟ ਹੈ ਹੌਲੀ ਹੌਲੀ ਇਹ ਫਜ਼ੂਲ ਜਿਹੀਆਂ ਰੀਤਾਂ ਬਣ ਜਾਂਦੀਆਂ ਨੇ, ਜਿਨ੍ਹਾਂ ਦੇ ਪਿੱਛੇ ਆਪਾਂ ਕਦੀ ਘੋਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਖਾਸ ਤੌਰ 'ਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 2 ਸਦੀਆਂ ਦੀ ਕਾਲਣਾ ਘਾਲਣ ਤੋਂ ਬਾਅਦ ਸਿੱਖੀ ਦੇ ਇਸ ਨਿਰੰਤਰ ਵਿਕਾਸ ਅਤੇ ਕਲਾਈਮੈਕਸ 'ਤੇ ਜਦੋਂ ਖੰਡੇ ਦੀ ਪੌਲ ਤਿਆਰ ਕਰਕੇ ਸਾਰਿਆਂ ਨੂੰ ਇੱਕੋ ਬਾਟੇ 'ਚੋਂ ਅੰਮ੍ਰਿਤ ਛਕਾ ਦਿੱਤਾ, ਇੱਥੇ ਸੁੱਚ ਅਤੇ ਭ੍ਰਿਸ਼ ਦੇ ਕੰਸੈਪਟ ਨੂੰ ਖਤਮ ਕਰ ਦਿੱਤਾ, ਬਰਾਬਰੀ ਦੀ ਗੱਲ ਕੀਤੀ। ਸੁੱਚ ਅਤੇ ਭ੍ਰਿਸ਼ ਦੇ ਵਿੱਚੋਂ ਹੀ ਹਿਊਮਨ ਜਿਹੜੀ ਡਿਸਕ੍ਰਿਮੀਨੇਸ਼ਨ ਹੈ, ਜਿਹੜੀ ਊਚ ਨੀਚ ਦਾ ਕੰਸੈਪਟ ਆਇਆ ਜਿਸ ਨੂੰ ਗੁਰਮਤਿ ਰਿਜੈਕਟ ਕਰਦੀ ਹੈ, ਸਫਾਈ ਜਿਹੜੀ ਆ ਉਹ ਜ਼ਰੂਰੀ ਹੈ, ਕਿਉਂਕਿ ਸਫਾਈ ਸਾਡੀ ਤੰਦਰੁਸਤੀ ਦੇ ਨਾਲ ਜੁੜੀ ਹੋਈ ਹੈ। ਹੁਣ ਆਪਾਂ ਇਸੇ ਕਰਕੇ ਜਿਹੜਾ ਅੱਜ ਦਾ ਟਾਪਿਕ ਹੈ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਗੁਰੂ ਅਮਰਦਾਸ ਪਾਤਸ਼ਾਹ ਸਮਝਾ ਰਹੇ ਆ। ਮਨ ਦੀ ਸਫਾਈ ਆਪਣੀ ਥਾਂ 'ਤੇ ਆ, ਤਨ ਦੀ ਆਪਣੀ ਥਾਂ 'ਤੇ ਆ। ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਉਦਾਹਰਣ ਦੇ ਕੇ 20ਵੀਂ ਪੌੜੀ ਦੇ ਵਿੱਚ ਸਪਸ਼ਟ ਕਰ ਦਿੰਦੇ ਨੇ, ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ, ਮਿੱਟੀ ਘਟਾ ਗੰਦਗੀ ਮੈਲ ਸਰੀਰ ਨੂੰ ਲੱਗਦੀ ਹੈ ਪਾਣੀ ਨਾਲ ਧੋ ਦਿੰਦੇ ਹਾਂ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈ ਉਹ ਧੋਏ। ਜੇ ਉਸ ਤੋਂ ਵੱਧ ਥੋੜ੍ਹੀ ਗੰਦਗੀ ਹੁੰਦੀ ਹੈ ਜਿਹੜੀ ਚਿਕਨਾਹਟ ਵਾਲੀ ਹੁੰਦੀ ਹੈ, ਜਿਹੜੀ ਖਾਲੀ ਪਾਣੀ ਨਾਲ ਨਹੀਂ ਉਤਰੇਗੀ, ਉਸ ਨੂੰ ਵੀ ਸਾਬਣ ਲਗਾ ਕੇ ਪਾਓ, ਕੈਮੀਕਲ ਲਗਾ ਕੇ ਪਾਣੀ ਦੇ ਨਾਲ ਧੋਵਾਂਗੇ, ਉਹ ਵੀ ਸਾਫ਼ ਹੋ ਜਾਏਗੀ, ਉਹ ਚਿਕਨਾਹਟ ਜਿਹੜੀ ਹੈ ਉਹ ਥਿੰਦਾਪਨ ਜਿਹੜਾ ਉਤਰ ਜਾਏਗਾ। ਪਰ ਜਿਹੜੀ ਮੱਤ ਹੈ, ਜਿਹੜੀ ਸੋਚ ਹੈ, ਇਹ ਵੱਖਰੀ ਚੀਜ਼ ਹੈ, ਇਹ 5 ਤੱਤਾਂ ਦੀ ਨਹੀਂ ਆ, ਇਹ ਮਟੀਰੀਅਲ ਨਹੀਂ ਆ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਆ, ਭਰੀਆ ਮੱਤ ਪਾਪਾਂ ਕੈ ਸੰਗ, ਉਹ ਤੋਪੈ ਨਾਵੇਂ ਕੇ ਰੰਗ, ਉਸ ਨੂੰ ਗਿਆਨ ਦੇ ਨਾਲ ਹੀ ਧੋਤਾ ਜਾ ਸਕਦਾ ਹੈ ਜੇ ਮਨ ਮਲੀਨ ਹੋ ਗਿਆ। ਇਹੀ ਗੱਲ ਗੁਰੂ ਸਾਹਿਬ ਕਹਿੰਦੇ ਆ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਕਬੀਰ ਸਾਹਿਬ ਨੂੰ ਕਿਸੇ, ਕਬੀਰ ਸਾਹਿਬ ਕੰਮ ਕਰ ਰਹੇ ਸੀ, ਜਿੱਥੇ ਉਹ ਕੱਪੜਾ ਬੁਣ ਰਹੇ ਸੀ ਉੱਥੇ ਹੀ ਉਹਨਾਂ ਦਾ ਭੋਜਨ ਆ ਗਿਆ, ਅਤੇ ਮਾਤਾ ਲੋਈ ਭੋਜਨ ਲੈ ਕੇ ਉੱਥੇ ਆਏ। ਕਬੀਰ ਸਾਹਿਬ ਭੋਜਨ ਛੱਕ ਰਹੇ ਨੇ, ਕੋਲੋਂ ਹੀ ਇੱਕ ਬ੍ਰਾਹਮਣ ਲੰਘਾ, ਵੇਪਰ ਲੰਘਾ, ਪਾਸ ਹੋ ਰਿਹਾ ਸੀ, ਉਸਨੇ ਕਮੈਂਟ ਕੀਤਾ, ਲੈ ਆਪਣੇ ਆਪ ਨੂੰ ਭਗਤ ਕਹਿੰਦਾ ਹੈ। ਉਸ ਤਰ੍ਹਾਂ ਮੈਂ ਕਿਤੇ ਪੜ੍ਹੀ ਨਹੀਂ ਹਾਂ, ਸਿਰਫ ਇੱਕ ਸਾਖੀ ਜਿਹੜੀ ਹੈ, ਪੰਥ ਦੇ ਬਹੁਤ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਆਪਣੀ ਕਥਾ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕਰਦੇ ਨੇ ਕਿ ਉਹ ਜਦੋਂ ਉਹਨਾਂ ਨੂੰ ਕਹਿਣ ਲੱਗਾ ਕਿ ਭਾਈ ਇਹ ਤਰੀਕਾ ਨਹੀਂ ਹੈ, ਤਾਂ ਗੁਰੂ ਸਾਹਿਬ ਕਬੀਰ ਸਾਹਿਬ ਨੇ ਸਿੱਧਾ ਹੀ ਕਿਹਾ, ਕਹਿੰਦੇ ਮੈਨੂੰ ਤਾਂ ਨਹੀਂ ਪਤਾ, ਤੂੰ ਹੀ ਸਮਝਾ ਜਾ। ਅਤੇ ਉਸਨੇ ਕਿਹਾ, ਭਾਈ ਇਸ ਤਰ੍ਹਾਂ ਜਿੱਥੇ ਖਾਣਾ ਖਾਣਾ ਹੈ, ਇੱਥੇ ਪਹਿਲੇ ਪਾਣੀ ਦੇ ਛਿੱਟੇ ਦੇਣੇ ਆ, ਜਿਹਨਾਂ ਛਿੱਟਿਆਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਇਸ ਦੇ ਆਸ ਪਾਸ, ਫਿਰ ਭੋਜਨ ਲਿਆ ਕੇ ਜਦੋਂ ਰੱਖਣਾ ਫਿਰ ਇਸ ਦੇ ਆਸ ਪਾਸ ਛਿੱਟੇ ਦੇਣੇ ਆ, ਫਿਰ ਇਸ ਤਰ੍ਹਾਂ ਸਾਫ਼ ਹੋ ਜਾਏਗਾ। ਤਾਂ ਕਬੀਰ ਸਾਹਿਬ ਨੇ ਕਿਹਾ, ਇਸ ਤਰ੍ਹਾਂ ਸੁੱਚਾ ਹੋ ਜਾਏਗਾ? ਕਹਿੰਦਾ ਹਾਂ ਜੀ, ਇਸ ਤਰ੍ਹਾਂ ਥਾਂ ਪਵਿੱਤਰ ਹੋ ਗਿਆ। ਅਤੇ ਕਬੀਰ ਸਾਹਿਬ ਨੇ ਕਿਹਾ, ਸਮਝਾਇਆ ਕਿ ਬਈ ਇੱਦਾਂ ਨਹੀਂ ਹੁੰਦਾ। ਉਹਨਾਂ ਨੇ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ TV ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਵਰਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਨਾਮ।

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਜ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਵਾਸ਼ਨਾਵਾਂ ਹੁੰਦੀਆਂ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਹਿਸ਼ੇ ਸਾਥ ਲੈ ਕਰ ਦਮ ਨਿਕਲਤਾ ਹੈ, ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਹਿਸ਼ਾਂ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ ਕੋਈ ਕੰਧ ਕੌਲਾ ਹੈ ਉਹਦਾ ਪਰਛਾਵਾਂ ਹੈ, ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ ਆਪਣੇ ਨਾਲ ਜੋੜ ਦੇਵੇ ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ। ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ ਹੁਣ ਇਸ ਤੋਂ ਅਗਲੀ ਲੜਸ ਹੈ, ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ, ਜਿਸ ਕਾਰਨ ਕਰਕੇ ਸ਼ਰਾਬ ਕਬਾਬ ਸ਼ਬਾਬ ਐਸ਼ੋ ਇਸ਼ਰਤ ਦਾ
ਸ਼ਿਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜ ਸਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉਂ, ਦੁਨੀ ਦਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਜਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ, ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮੰਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ। ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ, ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਇੱਥੇ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ ਵਾਰਾਂ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਰਾਇਆ। ਔਰ ਇਹ ਜਿਹੜਾ ਰਾਜ ਸੀ, ਇਹ ਹਲੇਮੀ ਰਾਜ ਸੀ ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ। ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਪਾਰ ਉਪਕਾਰੀ। ਇੰਜ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ ਦਵਾਉਂਦੇ ਨੇ, ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪਿਰਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਇਹ ਸੱਚ ਹੈ, ਝੂਠ ਨਹੀਂ, ਸੱਚ ਹੈ।
ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ। ਕਈ ਵਾਰ ਇਨਸਾਫ ਜਿਹਨੂੰ ਦਵਾਉਣਾ ਹੁੰਦਾ ਉਹਦੇ ਬੇਇਨਸਾਫੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ 'ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਈ ਉਸ ਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝੜਕੇ ਬਹੁ ਪਾਤੀ ਬਹੁੜ ਪਿਤਾ ਗਲ ਦਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ, ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ। ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ, ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ ਮੇਹਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁੱਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ, ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਹੈ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸ ਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ, ਇਹ ਆਪਣੇ ਗੁਰੂ ਦੇ ਤਖ਼ਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤੇ ਤਖ਼ਤ ਨੂੰ ਢਾਉਣ ਵਾਲਿਆਂ ਨੂੰ ਵੀ ਇਹ ਉਸੇ ਤਰ੍ਹਾਂ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵੱਡਪਣ ਉਜਾਗਰ ਹੁੰਦਾ ਹੈ, ਸਾਡਾ ਵੱਡਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ਼ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚੋਂ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣੇ ਅਣਜਾਣੇ ਚ, ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ, ਤੇ ਮੈਂ ਕਹਿੰਦਾ ਸਾਡਾ ਵੱਡਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ
ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ ਐਮ ਐਲ ਏ ਕਹਿ ਰਹੇ ਨੇ ਕਿ ਹਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ, ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਤੇ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਪਰ ਬੰਦਾ ਰਾਜਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ ਕਉ ਹਰਿ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਅਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਇਹ ਰਾਜਸੱਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ ਹੈ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਉਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ, ਜੋ ਜਾਣੇ ਮੈਂ ਜੋਬਣਵੰਤ ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ, ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ। ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਹੈ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ ਹੈ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜਾਏ। ਉਹਨੇ ਪੈਸੇ ਨੂੰ ਹੀ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਬ ਤੇ, ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ, ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮੌਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਪੰਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਦੂਜਿਆਂ ਨੂੰ ਛਲ ਛਲ ਕੇ, ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੇ ਹੋਣਾ ਵਿਅਕਤੀ ਜਿਹੜਾ ਹੈ, ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੁਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ ਵੇਖਦਿਆਂ, ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਾਇਦ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੋਈ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਆਈ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ ਕੀ

0: ਉਹਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡਣਾ ਲਹੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜੀ ਇਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ ਹੈ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ, ਰਸ ਕੋਈ ਹੋਰ ਹੀ ਲੈ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ ਹੈ। ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ, ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ? ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪ੍ਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀ ਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ? ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀ ਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। ਮੈਂ ਫਿਰ ਬੇਨਤੀ ਕਰਾਂ, ਮੇਰਾ ਸਤਿਗੁਰੂ ਇਹ ਨਹੀਂ ਕਹਿੰਦਾ ਤੂੰ ਮਿਹਨਤ ਨਾ ਕਰ, ਉਹ ਤਾਂ ਸਗੋਂ ਸਾਨੂੰ ਕਹਿੰਦਾ ਹੈ ਕਿ ਉਦਮ ਕਰੇਂਦਿਆਂ ਜੀਉ, ਤੂੰ ਕਮਾਉਂਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਪੁੱਤਰੀ ਚਿੰਤ। ਗੁਰੂ ਤਾਂ ਇਹ ਗੱਲ ਸਮਝਾਉਂਦਾ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਪਰ ਇੱਥੇ ਉਹ ਗੱਲ ਕੀਤੀ ਗਈ ਹੈ, ਜਿਹੜਾ ਬੰਦਾ ਛਲ ਫਰੇਬ ਠੱਗੀਆਂ ਠੋਰੀਆਂ ਕਰਦਾ ਹੈ, ਰੱਬੀ ਯਾਦ ਨੂੰ ਵਿਸਾਰ ਹੀ ਦਿੰਦਾ, ਜਿਹਦੇ ਚੇਤੇ ਵਿੱਚੋਂ ਦਾਤਾ ਦੇਣ ਵਾਲਾ ਦਾਤਾ ਹੀ ਵਿਸਰ ਜਾਂਦਾ ਹੈ, ਉਸਨੂੰ ਇਹ ਸਮਝਾਉਂਦੇ ਨੇ। ਹੋ ਸਕਦਾ ਹੈ ਇਸ ਕੈਟਾਗਰੀ ਵਿੱਚ ਤੁਸੀਂ, ਮੈਂ, ਆਪਾਂ ਵੀ ਆਉਂਦੇ ਹਾਂ, ਆਪਾਂ ਸਾਰਿਆਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਇਹ ਬੰਦਿਆ ਠੀਕ ਹੈ ਤੂੰ ਆਪਣੀ ਕਿਰਤ ਵਿਰਤ ਕਰ, ਪਰ ਨਾਲ ਧਰਮ ਦੀ ਕਿਰਤ ਵੀ ਕਰ, ਨਾਮ ਦੀ ਕਿਰਤ ਵੀ ਕਰ, ਦੁਨਿਆਵੀ ਧਨ ਨੇ ਸਦਾ ਤੇਰਾ ਸਾਥ ਨਹੀਂ ਦੇਣਾ।
1: ਹਰ ਬਿਸਰੇ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ।
0: ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਸਾਡੇ ਚੇਤੇ ਵਿੱਚੋਂ ਵਿਸਰ ਜਾਵੇ, ਫਿਰ ਸਾਨੂੰ ਤ੍ਰਿਪਤੀ ਕਿਵੇਂ ਹੋਵੇ? ਜਦੋਂ ਅਸੀਂ ਦਾਤਾਂ ਨਾਲ ਜੁੜ ਗਏ ਤੇ ਦਾਤਾਂ ਵਿੱਚੋਂ ਦਾਤੇ ਨੂੰ ਵੇਖਿਆ ਹੀ ਨਾ, ਉਸਦਾ ਸ਼ੁਕਰਾਨਾ ਹੀ ਨਾ ਕੀਤਾ, ਤੇ ਨਾ ਹੀ ਸਾਡੇ ਮਨ ਨੂੰ ਕਦੇ ਰੱਜ ਆਉਂਦਾ, ਸਾਡਾ ਮਨ ਇਸ ਤ੍ਰਿਪਤੀ ਇਸ ਰਜੇਵੇਂ ਤੋਂ ਵਿਹੂਣਾ ਰਹਿ ਜਾਂਦਾ ਜਦੋਂ ਸਾਡੇ ਚੇਤੇ ਸ਼ਕਤੀ ਦੇ ਵਿੱਚੋਂ ਵਾਹਿਗੁਰੂ ਜੀ ਦੀ ਯਾਦ ਵਿਸਰ ਜਾਂਦੀ ਹੈ।
1: ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀ ਐ।
0: ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋ, ਭਾਈ ਗੁਰਸਿੱਖੋ, ਜੇ ਅਸੀਂ ਪ੍ਰਭੂ ਪਿਆਰੇ ਨੂੰ ਆਪਣੇ ਚੇਤੇ ਵਿੱਚੋਂ ਵਿਸਾਰ ਦਈਏ ਤੇ ਹੋਰਾਂ ਹੋਰਾਂ ਚੀਜ਼ਾਂ ਨਾਲ ਅਸੀਂ ਲੱਗ ਜਾਈਏ ਤੇ ਸਮਝ ਲਓ ਸਾਡੀ ਜ਼ਿੰਦਗੀ ਨਰਕਮਈ ਬਣ ਜਾਂਦੀ ਹੈ, ਦੁਖਦਾਇਕ ਬਣ ਜਾਂਦੀ ਹੈ। ਅਸੀਂ ਆਤਮਕ ਤੌਰ ਤੇ ਦੁੱਖਾਂ ਨੂੰ ਸਹੇੜ ਲੈਂਦੇ ਹਾਂ, ਚਿੰਤਾਵਾਂ ਪਰੇਸ਼ਾਨੀਆਂ ਝੋਰੇ ਆਲੇ ਦੁਆਲੇ ਤੋਂ ਸਾਨੂੰ ਆਣ ਘੇਰਦੇ ਹਨ। ਇਸ ਵਾਸਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਬੇਨਤੀ ਕਰਦਾ ਹੈ, ਸਤਿਗੁਰਾ ਤਰਸ ਕਰ, ਮੈਨੂੰ ਪਰਮੇਸ਼ਰ ਦੀ ਯਾਦ ਕਦੇ ਵਿਸਰੇ ਨਾ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ।
1: ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ।
0: ਸਤਿਗੁਰੂ ਗੁਰੂ ਅਰਜਨ ਦੇਵ ਤੁਹਾਨੂੰ ਮੈਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਇਹ ਕਿਰਪਾਲੂ, ਇਹ ਦਇਆ ਦੇ ਸੋਮੇ, ਮੇਰੇ ਤੇ ਵੀ ਦਇਆ ਕਰ ਤੇ ਮਨ ਦੇ ਵਿੱਚੋਂ ਇਹ ਡਰ ਖਤਮ ਹੋ ਜਾਵੇ ਕਿ ਮੈਂ ਆਪਣੇ ਜੀਵਨ ਨੂੰ ਸਵਾਰ ਸਕਦਾ ਹਾਂ ਜਾਂ ਨਹੀਂ ਸਵਾਰ ਸਕਦਾ। ਜੇ ਤੁਸੀਂ ਮੈਨੂੰ ਆਪਣਾ ਪੱਲਾ ਪਕੜਾ ਦਵੋ ਤੇ ਮੇਰੇ ਮਨ ਦੇ ਵਿੱਚੋਂ ਇਹ ਡਰ ਨਿਕਲ ਜਾਵੇਗਾ। ਜਿਵੇਂ ਅਸੀਂ ਕਹਿੰਦੇ ਨਾ ਅੱਗੇ ਜਾ ਕੇ ਪਤਾ ਨੀ ਕੀ ਹੋਣਾ ਹੈ, ਸਾਨੂੰ ਇਹਨਾਂ ਤੇ ਪਤਾ ਹੈ ਨਾ, ਇਹ ਡਰ ਤਾਂ ਬਣਿਆ ਨਾ। ਇਹ ਡਰ ਸਾਡੀ ਮਾਨਸਿਕਤਾ ਤੋਂ ਤਦੋਂ ਹੀ ਨਿਕਲ ਸਕਦਾ ਹੈ ਜਦੋਂ ਨਿਰਭਉ ਸਾਡੇ ਨਾਲ ਹੋਵੇਗਾ। ਨਿਰਭਉ ਸੰਗ ਤੁਹਾਰੇ ਵਾਸਤੇ ਇਹ ਡਰਨ ਕਹਾਂ ਤੇ ਆਇਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਇਸ ਮੁਬਾਰਕ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਆਓ ਤਿੰਨਾਂ ਅੰਮ੍ਰਿਤ ਬਚਨਾਂ ਦੀ ਸਾਂਝ ਕਰਨ ਦੀ ਆਪਾਂ ਕੋਸ਼ਿਸ਼ ਕਰਦੇ।

0: ਅਸੀਂ ਕਹਿੰਦੇ ਹਾਂ ਮੁੱਕ ਜਾਵਾਂਗੇ, ਉਹਦੇ ਗੁਣਾਂ ਦਾ ਕਦੀ ਅੰਤ ਨਹੀਂ ਪੈਂਦਾ, ਉਹ ਚੰਦਰਮਾ ਦੀ ਤਰ੍ਹਾਂ ਵੱਧਦਾ ਘਟਦਾ ਨਹੀਂ ਹੈ। ਸਾਹਿਬ ਮੇਰਾ ਨਿਤ ਨਵਾਂ ਹਰ ਵੇਲੇ ਪੂਰਾ ਹੈ, ਔਰ ਅਸੀਂ ਉਸ ਅਲੱਖ ਨੂੰ ਬਿਆਨ ਨਹੀਂ ਕਰ ਸਕਦੇ ਕਿਉਂਕਿ ਅਲੇਖ ਹੈ, ਬਿਆਨ ਕਰਨ ਤੋਂ ਪਰੇ ਹੈ।
1: ਹਟ ਦਰਸ਼ਨ ਭ੍ਰਮ ਤੇ ਫਿਰ ਹੈ ਨਾ ਮਿਲਿਆ ਭੇਖੰ।
0: ਕੁਝ ਵੱਖ ਵੱਖ ਮਤਾਂ ਮਤੰਤਰਾਂ ਦੀ ਸੋਚ ਸੀ, ਜੇ ਤੁਸੀਂ ਫਲਾਣੇ ਤਰ੍ਹਾਂ ਦਾ ਲਿਬਾਸ ਧਾਰਨ ਕਰ ਲਓ, ਧਾਰਮਿਕ ਪਹਿਰਾਵਾ ਪਹਿਨ ਲਓ, ਤੁਹਾਨੂੰ ਰੱਬ ਮਿਲ ਪਵੇਗਾ। ਜੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਜਿਹੜੇ ਵੈਰਾਗੀ ਬੋਧੀਏ ਜਿਹੜੇ ਜਿੰਨੇ ਹੈਗੇ ਸਨ, ਛੇ ਕਰਮਾਂ ਨੂੰ ਅਪਣਾਉਣ ਵਾਲੇ, ਛੇ ਦਰਸ਼ਨਾਂ ਦੇ ਜਿਹੜੇ ਭੇਖ ਸਨ, ਕਹਿੰਦੇ ਨੇ ਉਹ ਫਿਰਦੇ ਨੇ ਕਿ ਸਾਨੂੰ ਰੱਬ ਮਿਲ ਪਵੇ, ਇੱਥੋਂ ਰੱਬ ਮਿਲ ਪਵੇ, ਇੱਧਰੋਂ ਮਿਲ ਪਵੇ, ਪਰ ਰੱਬ ਜਿਹੜਾ ਉਹ ਪਹਿਰਾਵਿਆਂ ਭੇਖਾਂ ਦੇ ਉੱਪਰ ਨਹੀਂ ਰੀਝਦਾ। ਕਈ ਵਾਰ ਬੰਦਾ ਸੋਚਦਾ ਮੈਂ ਧਾਰਮਿਕ ਪਹਿਰਾਵਾ ਪਹਿਣ ਲਿਆ ਤੇ ਸ਼ਾਇਦ ਹੁਣ ਗੱਲ ਬਣ ਜਾਵੇਗੀ। ਇੱਕ ਬੇਨਤੀ ਕਰਾਂ, ਬੱਚੇ ਨੇ ਸਕੂਲ 'ਚ ਐਡਮਿਸ਼ਨ ਲਈ ਹੈ, ਯੂਨੀਫਾਰਮ ਉਹਨੇ ਪੂਰੀ ਪਾਈ ਹੋਈ ਹੈ, ਲੇਕਿਨ ਉਹ ਸਕੂਲ ਅਟੈਂਡ ਹੀ ਨਹੀਂ ਕਰਦਾ, ਪੜ੍ਹਦਾ ਹੀ ਨਹੀਂ, ਤੇ ਮੈਰਿਟ 'ਚ ਕਿੱਥੋਂ ਆਜੂਗਾ? ਜ਼ਰੂਰੀ ਤਾਂ ਇਹ ਵੀ ਹੈ ਨਾ, ਇਕੱਲੇ ਲਿਬਾਸ ਨਾਲ ਗੱਲ ਨਹੀਂ ਬਣਨੀ, ਲਿਬਾਸ ਦੇ ਨਾਲ ਨਾਲ, ਵਰਦੀ ਦੇ ਨਾਲ ਨਾਲ ਉਹਦੀ ਸਟੱਡੀ ਜ਼ਰੂਰੀ ਸੀ, ਉਹਦਾ ਨਿਸ਼ਾਨਾ ਜ਼ਰੂਰੀ ਸੀ, ਉਹਨੇ ਕਰਨਾ ਕੀ ਹੈ? ਪਰ ਕਈ ਵਾਰ ਬੰਦਾ ਭੇਖਾਂ ਵਿੱਚ ਹੀ ਉਲਝ ਜਾਂਦਾ ਹੈ।
1: ਵਰਤ ਕਰ ਹੈ ਚੰਦਰਾਏ ਨਾ ਸੇਕ ਤੈ ਨਾ ਲੇਖੰ।
0: ਕਿਉਂਕਿ ਵਰਤ ਰੱਖਣੇ, ਸਰੀਰ ਨੂੰ ਭੁੱਖਾ ਰੱਖਣਾ ਚੰਗੀ ਗੱਲ ਹੈ ਕਿ ਸਾਡਾ ਸਾਹ ਨਿਕਲਦਾ ਰਹੇ, ਤਾਂ ਹੀ ਡਾਕਟਰ ਹਕੀਮ ਕਹਿੰਦੇ ਕਿ ਜਿੰਨੀ ਭੁੱਖ ਲੱਗੀ ਹੋਵੇ ਸਾਨੂੰ ਉਹ ਤੋਂ ਘੱਟ ਖਾਣਾ ਚਾਹੀਦਾ। ਪਰ ਕੁਝ ਦਾਨਿਸ਼ਮੰਦਾਂ ਨੇ ਇੱਕ ਦਿਨ ਨਿਯਤ ਕਰ ਲਿਆ ਕਿ ਇਸ ਦਿਨ ਆਪਾਂ ਭੋਜਨ ਨਹੀਂ ਛਕਣਾ, ਸਰੀਰ ਨੂੰ ਵੀ ਰੈਸਟ ਚਾਹੀਦੀ ਹੈ। ਹੌਲੀ ਹੌਲੀ ਇੱਕ ਧਰਮ ਦਾ ਹਿੱਸਾ ਬਣ ਗਿਆ। ਫਿਰ ਇਹ ਤੋਂ ਅੱਗੇ ਚੱਲਦਿਆਂ ਚੱਲਦਿਆਂ ਕਈ ਤਰ੍ਹਾਂ ਦੇ ਜਿਹੜੇ ਵਰਤ ਹੋਣ ਦੇ ਵਿੱਚ ਆ ਗਏ, ਜਿਵੇਂ ਕਿ ਵਰਤ ਕਰੇ ਚੰਦਰਾਇਣਾ, ਕੋਈ ਚੰਦਰਮਾ ਦੇ ਹਿਸਾਬ ਨਾਲ ਵਰਤ ਰੱਖਣ ਲੱਗ ਪਿਆ ਉਹਦੀਆਂ ਕਲਾ ਦੇ ਨਾਲ, ਵੀ ਹੁਣ ਕਲਾ ਘੱਟ ਰਹੀਆਂ ਨੇ ਚੰਦਰਮਾ ਦੀਆਂ, ਹੁਣ ਕਲਾ ਵੱਧ ਰਹੀਆਂ ਨੇ, ਉਹਦੇ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖੂ, ਪਰ ਇਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ।
1: ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖੰ।
0: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ੍ਹ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈ ਨਾ, ਉਹ ਪੜ੍ਹ ਪੜ੍ਹ ਗੱਡੀ ਲੱਗੀ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨਾ ਤਤ ਸਾਰ ਨਾ ਪੇਖੰ, ਜੋ ਤਤ ਸੀ ਜੋ ਮੂਲ ਸੀ ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ, ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ ਹੈ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਾਡੇ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ, ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਨਿਜਾਗਤ ਨੂੰ ਪਹਿਚਾਣਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
1: ਤਿਲਕ ਕੱਢੈ ਇਸ ਨਾਨਕਾਰ ਅੰਤਰ ਕਾ ਲੇਖੰ।
0: ਹੁਣ ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੋਲ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
1: ਦੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖੰ।
0: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸੱਚੀ ਸਿੱਖੰ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ।
0: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਈ, ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ ਹੈ। ਭੁੱਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ। ਭੁੱਲਾ ਮਾਰਗ ਸੋ ਪਵੇ, ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ ਹੈ। ਜਿਸ ਧੁਰ ਮਸਤਕ ਲੇਖੰ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
1: ਤਿੰਨ ਜਨਮ ਸਵਾਰਿਆ ਆਪਣਾ जिन गुर अखी देखन,
0: जिन्हां ने अपनी अखां नाल गुरु दे दीदार कर ले, उन्होंने अपने मनुखी जन्म नूं सवार लिया। इस वास्ते जिहड़ा भी गुरु घर तुहाडे घर दे नेड़े है, जे दो टाइम नहीं तो एक टाइम जरूर गुरु साहब जी के दर्शन करिया करो। धन श्री गुरु ग्रंथ साहब जी दे, जदों असी बाहरी दर्शन करांगे फिर रंग लागत लागत लागत है। एक दिन असी गुरबाणी विचारधारा दे भी दीदार कर लवांगे, साडा मनुखी जीवन जिहड़ा सफला हो जाएगा। आओ शब्द दे शब्द दे अंतले पद्यां दा पाठ आपां सरवण करके समाप्ति करदे हां।
1: ऊला मार्ग सो पवै जिस धुर मस्तक।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਗੁਰ ਰਾਮਦਾਸ ਤੁਝ ਹੀ ਬਣਿਆ।

0: ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ।
1: ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ

ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ।

0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭਉ ਗੁਰਪ੍ਰਸਾਦ। ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਢੁੰਡੇ ਅਸਰਾ ਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ। ਬਲਿਹਾਰੀ ਗੋਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ। ਜੇ ਸੌ ਚੰਦਾ ਯੁਗ ਐ ਸੂਰਜ ਚੜੇ ਹਜ਼ਾਰ ਇਹਤੇ ਚਾਨਣ ਹੁੰਦਿਆਂ ਗੁਰਬਿਣ ਕੋਰ ਅੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬਾੜ ਜਿਉਂ ਸੁੰਜੈ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ ਫਲੀਐ ਫੁਲੀਐ ਬਪੜੇ ਪੀ ਤਨ ਵਿੱਚ ਸੁਆਹ। ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਕੋਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਉ ਦਾਤਾ ਕਰਤਾ ਆਪੂ ਤੁਸ ਦੇ ਮੈਂ ਕਰੈ ਪਸਾਉ ਤੂੰ ਜੜੋਈ ਸਭ ਸੈ ਦੇ ਲੈ ਸੈ ਜਿੰਦ ਕਵਾਓ ਕਰ ਆਸਣ ਡਿੱਠੋ ਚਾਉ ਡਿੱਠੋ ਚਾਉ ਡਿੱਠੋ ਚਾਉ।
0: ਥੋੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਸਾਜੀਐ ਕਰ ਆਸਣ ਡਿੱਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਹੀ ਸਭ ਸੈ।

0: ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਵ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧ ਆਖ ਲੱਖ ਕਰੋੜ, ਸੱਚੇ ਸਪਤਾਨ, ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਤਹਿਨ ਸੱਚ, ਜੋ ਮਰ ਜੰਮੈ ਸੋ ਕੱਚ ਨ ਕੱਚ। ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਓ, ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ ਜਾਂ ਨਿਚਲ ਥਾਓ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਪੁੱਜੇ ਸਭ ਭਾਓ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ। ਮਹੱਲਾ ਦੂਜਾ।
0: ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਪਾਣੇ ਕੱਢ ਲੈ ਕਿਣਾ ਮਾਇਆ ਵਿੱਚ ਨਿਵਾਸ, ਇਹ ਵਿਪੇ ਆਖਣਾ ਜਾਪਈ ਜੇ ਕਿਸੇ ਆਣੇ ਰਾਸ,
1: ਨਾਨਕ ਗੁਰਮੁਖ ਜਾਣੀਏ ਜਾਂ ਕੋਈ ਆਪ ਕਰੇ ਪਰਗਾਸ, ਔੜੀ ਨਾਨਕ ਦੀ ਉਪਾਏ ਹੈ
0: ਲਿਖਣਾ ਹੈ,
1: ਧਰਮ ਬਹਾਲ ਹੈ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵਕ ਕਢੇ ਜਜ ਮਾਲਿਆ ਥਾਉ ਨਾ ਪਾਇਨ ਕੂੜਿਆ ਉਹ ਕਾੜੈ, ਰੋਜਕ ਚੱਲ ਤੇਰਾ ਨਾਇਰ ਤੇ ਸਿੱਜਣ ਗਏ ਹਾਰ ਗਏ, ਛੇ ਠੱਗਣ ਵਾਲਿਆ ਲਿਖਣਾ ਵੇ, ਧਰਮ ਬਹਾਲਿਆ ਬਹਾਲਿਆ ਧਰਮ ਬਹਾਲਿਆ,
0: ਲਿਖਣਾ ਵੇ ਧਰਮ ਬਹਾਲਿਆ।

ਕਮਾਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਹ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ

0: ਨਾਨਕ ਬੂਜਣ ਪੂਰੇ ਭਾਗ ਮਹੱਲਾ ਪਹਿਲਾ ਹੈ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਬਿਮਾਣ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ

ਭੋਗ ਭੋਗ ਕਹਿ ਪਸੰਦ ਪਹੁੰਚ ਛਡਾਇਆ, ਵੱਡਾ ਹੋਇਆ ਬਲੀਦਾਰ ਕਰ ਸੰਗਤ ਘੱਟ ਚਲਾਇਆ, ਅੱਗੇ ਕਰਨੀ ਕੀਰਤ ਵੱਜ ਗਿਆ ਪਹਿਲੇ ਕਾਕਾ ਸਮਝਾਇਆ, ਥਾਉ ਨਾ ਹੋਵੀ ਪਾਉ ਦਈ ਉਹ ਸੁਣੀਏ ਕਿਆ ਰੁਆਇਆ, ਮਨ ਦਾ ਜਨਮ ਗਵਾਇਆ, ਮਨ ਦਾ ਜਨਮ ਗਵਾਇਆ।

0: ਇੱਕ ਮਹੱਲਾ ਪਹਿਲਾ ਭੈ ਵਿੱਚ ਪਨ ਵਹਿ ਸਦਵਾ ਭੈ ਵਿੱਚ ਚੱਲੇ ਲੱਖ ਦਰੀਆ ਭੈ ਵਿੱਚ ਅਗਨ ਕੱਢੇ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਣ ਆਕਾਸ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ ਸਗਲਿਆ ਭਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕੰਨ ਕਹਾਣੀਆਂ ਕੇਤੇ ਬਿਦ ਵਿਚਾਰ ਕੇਤੇ ਨੱਚੇ ਮੰਗ ਤੇ ਗੜਮੁੜ ਪੂਰਹ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਡਹਿ ਬਾਜ਼ਾਰ ਗਾਵਹਿ ਰਾਜੇ ਰਾਣੀਆਂ ਬੋਲਹਿ ਆਲ ਪਾਤਾਲ ਲੱਕ ਟੱਕਿਆਂ ਕੇ ਮੁੰਦੜੇ ਲੱਕ ਟੱਕਿਆਂ ਕੇ ਹਾਰ ਜਿਤ ਤਨ ਪਾਈਐ ਹੈ ਨਾਨਕਾ ਸੇ ਤਨ ਹੋਵੈ ਛਾਰ ਗਿਆਨ ਗੱਲੀ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਦੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ
2: ਜੇ ਆਪਣੀ ਤੇ ਨਦਰੀ ਸਤਿਗੁਰੂ ਪਾਇਆ ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸਭ ਸੁਣਾਇਆ ਸਤਿਗੁਰੂ ਜੇ ਵਿੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰੂ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨੀ ਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਿਲਾਇਣ ਫੇਰਨ ਸਿਰ ਉੱਡ ਉਡਰਾਵਾ ਚਾਟੇ ਪਾਏ ਵੇਖਾ ਲੋਕ ਹੱਸੈ ਕਰ ਜਾਏ ਰੋਟੀਆਂ ਕਰ ਪੂਰੇ ਤਾਲ ਆਪ ਪਛਾਣੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਂ ਕਾਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਡੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਤੂ ਮਾਧਾਣੀਆਂ ਨਗਾਹ ਪੰਖੀ ਪਾਉਂਦੀਆਂ ਲੈ ਨਸਾ ਸੁਐ ਝਾੜ ਪੁਹਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਭਇਆ ਕੀਰਤਨ ਚੇ ਸਭ ਕੋਇ ਨੱਚ ਨੱਚ ਹੱਸੈ ਚੱਲੇ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋ ਨੱਚਣ ਕੁੱਦਣ ਮਨ ਕਾ ਚਾਓ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਪੌੜੀ ਦਾਉ ਤੇਰਾ ਨਿਰੰਕਾਰ ਹੈ ਨਾਇ ਲੈ ਨਰਕ ਨਾ ਜਾਇ ਜੀਉ ਪਿੰਡ ਸਭ ਦਿਸਦਾ ਦੇਖਾ ਜੈ ਆਖ ਗਵਾਈ ਜੇ ਲੋੜੈ ਚੰਗਾ ਆਪਣਾ ਕਰਪਨ ਹੋ ਨੀਚ ਸਦਾਈਏ ਤੇ ਜਰਵਾਣਾ ਪਰ ਚਰ ਵਿਸ ਕਰੇਂਦੀ ਆਈਏ ਹੋ ਰਹੇ ਨਾ ਭਰੀਏ ਪਾਈਏ ਭਰੀਏ ਪਾਈਏ ਭਰੀਏ ਪਾਈਏ
0: ਭਰੀਏ ਪਾਈਏ।

ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾ ਸੁਣਾਇਆ। ਸਤਿਗੁਰ ਲੈ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰਿਆ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ।

0: ਹੁਕਮ ਲੈ ਪਹਿਲਾਂ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਸੱਚਿਆ ਕੂੜਿਆਰ ਹੋਂ ਵਿੱਚ ਪਾਪੁਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੁੱਖ ਮੁਕਤ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤੀ ਉਪਾਇਆ ਹੋਂ ਮੈਂ ਬੁਝੈ ਤਾਂ ਦਰ ਸੁਝੈ ਬਿਆਨ ਵੀ ਹੁਣਾ ਕਥ ਕਥ ਲੁਝੈ ਨਾਨਕ ਹੁਕਮੀ ਲਿਖੀਏ ਲੇਕ ਜਿਹਾ ਵੇਖੇ ਤਿਹਾ ਵੇ ਮਹਲਾ ਦੂਜਾ
1: ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਇਹੀ ਬੰਧਨਾ ਫਿਰ ਫਿਰ ਜੋ ਨੀ ਪਾਹੇ ਹਉ ਮੈਂ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਭਇਆ ਕਿਰਤ ਫਿਰਾਹੇ ਹਉ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣੋ ਜਣਹੋ ਇਤ ਸੰਜਮ ਦੁਖ ਜਾਹੇ ਔੜ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ ਉਹ ਨੀ ਮੰਨੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਹ ਨੀ ਦੁਨੀਆਂ ਤੋੜੈ ਬੰਧਨਾ ਅਨਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਤ ਜੀਵੈ ਚੜ੍ਹੈ ਸਮਾਇਆ ਵਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾਇਆ
2: ਪੌੜੀ ਸੇਵ ਕੀਤੀ ਸੰਤੋਖੀ ਜਿਹਨੀ ਸੱਚ ਸੱਚ ਤੇ ਆਇਆ ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਧਨਾਂ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਤ ਦੇਵੇ ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ।

0: ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਾ ਦੀਪਾਂ ਲਵਾਂ ਮੰਡਲਾਂ ਖੰਡਾਂ ਵਰ ਭੰਡਾ ਅੰਡ ਜੇ ਰਜੂਤ ਭੁਜਾਂ ਖਾਣੀ ਸਿਹਤ ਜਾਂ ਸੋਮਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ ਨਾਨਕ ਜਿੰਤ ਉਪਾਇ ਕੇ ਸਭ ਮਾਲੇ ਸਮਣਾ ਜਿਨ ਕਰਤੇ ਕਰਣਾ ਕਿਆ ਚਿੰਤਾ ਪੇ ਕਰਨੇ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਦੁਹਾਰੀ ਸਵਸਥ ਤਿਸ ਦੀਬਾਹਣਿਆ ਪਗ ਨਾਨਕ ਸੱਚੇ ਨਾਮ ਬਿਨ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾਂ ਪ੍ਰਵਾਨ ਲੱਖ ਤਪਿਓ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸਿੰਘ ਰਾਮ ਰਣ ਮੈਂ ਛੁੱਟੈ ਪ੍ਰਾਣ ਲੱਖ ਸੁਰਤੀ ਲੱਗ ਗਿਆ ਧਿਆਨ ਪੜੀਐ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸਾਨ ਪੌੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮੈਂ ਸੱਚ ਦਾ ਦਿੰਦੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ।

ਸੱਚਾ ਸਾਹਿਬ ਇੱਕ ਦੂਰ ਦੀ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮੈਨੂੰ ਸੱਚ ਤਤਰੀ ਸੱਚ ਕਮਾਇਆ। ਸਤਿਗੁਰ ਨੇ ਸੱਚ ਪਾਇਆ, ਜਿਨਕਾ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਦੁਨੀਆਂ ਕਾਹੇ ਆਇਆ।

चौथा हर अमृत भगत भंडार है गुर सतगुर पासे राम राजे गुर सतगुर

ਸਾਰੀ ਭਗਤ ਰਮਨ ਭਾਵਦੇ ਦਰਸੋਨ ਕੀਰਤ ਗਾਉਂਦੇ ਨਾਨਕਰਮਾ ਬਾਰੇ ਦਾ ਢੋ ਨਾ ਲੈਣੀ ਧਾਮਦੇ ਇੱਕ ਮੂਲਾ ਬੁੱਝਣ ਆਪਣਾ ਅਣਹੁਦਾਪ ਗਣਾਏ ਦੇ ਹਉ ਢਾਡੀ ਕਾਨੀ ਜਾਤ ਹੋਰ ਤੁਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ।

ਦਾਨ ਮਹਿੰਦਾ ਤਲੀ ਖਾਕ ਜੇ ਮੇਰੇ ਤਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਮਨ ਲੱਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈਐ।

ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜਹ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵੈ ਮੰਗੈ ਮੁਖ ਦੁਆਰ ਜਤੀ ਸਦਾ ਵੈ ਜੁਗਤ ਨ ਜਾਣੇ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੈ ਪਤ ਪ੍ਰਵਾਣਾ ਪਿੱਛੇ ਪਾਈ ਨਾਨਕ ਤੋਲੇ ਆ ਜਾਪੈ ਮਹੱਲਾ ਪਹਿਲਾ।

ਕੁਰਕਰਮ ਜਨਾ ਕੋ ਤੁਧ ਪਾਇਆ ਤਾ ਤਿਨੀ ਕਿਸਮ ਧਿਆਇਆ, ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਧ ਵੇਖੀ ਜਗ ਤੂੰ ਪਾਇਆ। ਇਹਨਾਂ ਨੂੰ ਤੂੰ ਮੇਲਾ ਇੱਕ ਆਪ ਦੁੱਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾ ਬੁਝਾਇਆ, ਸਹਿਜੇ ਸੱਚ ਸਮਾਇਆ, ਸਹਿਜੇ ਸੱਚ ਸਮਾਇਆ। ਜੋ

ਔੜੀ ਪੜਿਆ ਹੋਵੇ ਗੁਣੇਗਾਰ ਤੋਂ ਮਿਸਾਤਰਾ ਮਾਰੀਆ ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਧਰ ਕੇ ਗਿਆ ਹਾਰੀਏ ਪੜਿਆ ਤੇ ਉਹ ਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ।

beautiful and dear.

Lie.

ज्ञाकी दृष्ट अमृत तार, कालख खान उतार, तिमर अज्ञान जाहे।

ਤੈ ਤਾਹ ਦਰਥ ਪਾਇਓ ਮਾਣ, ਸੇਵਿਆ ਗੁਰ ਪਰਵਾਣ, ਸਾਧ ਅਜ ਗਰ ਜਨ ਕੀਆ ਉਨ ਮਾਨ, ਹਰ ਹਰ ਦਰ

0: ਜਾਕੀ ਦ੍ਰਿਸ਼ਟਾ ਚੱਲ ਠਾਣ ਬਿਮਲ ਬੁੱਧ ਸਥਾਨ ਪਹਿਰ ਸੀਲ ਸਨਹੋ ਸਕਤ ਬੇਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜ਼ਾਰ ਲਹਿਣਾ ਜਗਤਰ ਗੁਰ ਪਰ ਸਮਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਣੇ ਅਗ ਪਾਪ ਪਰ ਨਾਸਣ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਣ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤ ਪਾਲਣ ਆਤਮ ਰਤ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤਿ ਲਾਗੇ ਸੋ ਪੈ ਤਰੈ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲਹਿਣ ਕਰੈ
1: ਸਦਾ ਅਕਲ ਲਿਵ ਰਹੇ ਕਰਨ ਸਿੱਛਾ ਚਾਰੈ ਦੁਰਮ ਸਪੂਰ ਜੋ ਨਿਵੇ ਖਵੇ ਕਸ ਵਿਮਲ ਵਿਚਾਰੈ ਇਹ ਤਤ ਜਾਣਿਓ ਸਰਬਗਤ ਲਖ ਬਿਡਾਣੀ ਸਹਿਜ ਭਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗੰਮ ਪ੍ਰਮਾਨ ਤੈ ਪਾਇਓ ਸਤ ਸੰਤੋਖ ਸਾਜ ਲਿਓ ਗੁਰ ਪਰਸਿਓ ਹਰਸ ਮੁਲਵੇ ਜਨ ਦਰਸ਼ਨ ਲੈਣਾ ਪਇਓ ਮਨ ਵਿਸਾਸ ਪਾਇਓ ਗਹਿਰ ਗੁਦਰ ਦਿਓ ਗਰ ਨਾਸਤਾ ਨੱਠਿਓ ਅਮੇ ਅੰਤਰਗਤ ਪੀਓ ਰਿਦ ਵਿਗਾਸ ਜਾਗਿਓ ਲਖ ਕਲ ਤਰੀ ਜੁਗੰਤਰ ਸਤਿਗੁਰੂ ਸਹਿਜ ਸਮਾਧ ਰਵਿਓ ਸਮਾਨ ਨਿਰੰਤਰ ਉਧਾਰੋ ਚਿੱਤ ਦਾਰਿ ਦੁਹਰਨ ਵਿਖੰਤੇ ਕਲ ਮਲ ਦਸਨ ਸਦ ਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿਣ ਰਸਨ
2: ਨਾਮ ਅੱਖ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ

ਅਮੈ ਦਿਸ਼ਟ ਸ਼ੁਭ ਕਰ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰ ਸਵੈ ਬਲ, ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵੈ, ਗੁਰ ਨਵਨਿਧ ਦਰਿਆਓ ਜਨਮ ਹਮ ਕਾਲਕ ਧੋਵੈ, ਸੋ ਕਹੋ ਟਲ ਗੁਰੂ ਸੇਵੀ।

0: ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਪਾਉ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸਤਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬਜਨ ਕਲ ਵਖਾਨ ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾਨ ਜਿਸ ਸੱਚ ਸੰਜਮ ਵਰਤ ਸੱਚ ਕਬਜਨ ਕਲ ਵਖਾਨ ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾਨ
1: ਵਾਹਿਗੁਰੂ।

ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸੋਦ ਜਿਸਹਿ ਦਹੀ ਪਾਤ ਖਾਏ ਜਿਉ। ਦੇਖ ਰੂਪ ਅਤ ਰੂਪ ਮੋਹ ਮਾਂ ਮਗ ਪਈ, ਕਿੰਕਣੀ ਸ਼ਬਦ ਚਨਤਕਾਰ ਖੇਲ ਪਾਏ ਜਿਉ। ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇੜ ਸਕੈ, ਈਸ ਬੰਮ ਗਿਆਨ ਧਿਆਨ ਤਰਤ ਹੀ ਚਾਹੇ ਜਿਉ। ਸਤ

0: ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ, ਅਨ ਭਉ ਨੇ ਜਾ ਨਾਮ ਟੇਕ ਜਿਤ ਭਗਤ ਅਘਾਣੇ, ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ, ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ।
1: ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ, ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੈ, ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੈ।
2: ਜਗਤ ਉਧਾਰਨ ਨਾਮ ਸਤਿਗੁਰ ਤੁਠੇ ਪਾਇਓ, ਅਬ ਨਾਹੇ ਅਵਰ ਸਰ ਕਾਮ

0: ਪਹਿਲਾ ਸਿਮਲ ਰੁਕ ਸਰਾਇਰਾ ਅਤ ਦੀਰਗ ਅਤ ਮੁੱਚ ਹੋਏ ਜਿਆ ਵਿਆਸ ਕਰ ਜਾਈ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਵੇਂ ਆਪ ਕੋ ਪਰ ਕੋ ਨਵੇਂ ਨਾ ਕੋਏ ਧਰਤ ਰਾਜੂ ਤੋਲੀਏ ਨਿਵੇ ਸੋ ਗੋਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਸੀਸ ਨਿਵਾਏ ਕਿਆ ਥੀ ਹੈ ਜਰ ਦੇਕ ਸੁਦੇ ਜਾਏ ਮਹਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸੁਬਗਲ ਸਮਾਧੰ ਮੁੱਖ ਝੂਠ ਬਿਪੋਖਣ ਸਾਰੰਗ ਤੈ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾ ਟੰਗ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਪੋਕਟ ਨਿਸ਼ਚੋ ਕਰਮੰ ਕਹੁ ਨਾਨਕ ਨਿਸ਼ਚੋ ਤਿਆ ਬਿਨ ਸਤਿਗੁਰ ਬਾਟ ਨ ਪਾਵੇ ਪੌੜੀ ਕਪ

0: ਹੁਕਮ ਕੀਏ ਮਨ ਭਾਵੰਦੇ ਰਹਿੜੈ ਅਗੇ ਜਾਵਣਾ ਨੰਗਾ ਤੋ ਜਗ ਚਾਲਿਆ ਹੱਦ ਸੈ ਕਰਾ ਡਰਾਵਣਾ ਕਰ ਔਗਣ ਪਛੋਤਾਵਣ ਪਛੋਤਾਵਣ ਪਛੋ
1: ਕਰ ਔਗਣ ਪਛੋਤਾਵਣਾ।

ਮਹਲਾ ਪਹਿਲਾ ਦਇਆ ਕਪਾ ਸੰਤੋਖ ਸੂਜਤ ਗੰਢੀ ਸਤਵਟ ਇਹ ਜਿਨੇ ਉਜੀ ਕਾਹੀ ਤਾਂ ਬਾਂਡੇ ਘੱਟ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਧਨ ਸਮਾਨ ਸਨਾਨ ਕਰ ਜੋਗੜ ਚੱਲੇ ਪਾਏ ਚੌਕੜ ਮੂਲਣ ਆਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜਾਇਆ ਗੁਰੂ ਬ੍ਰਾਹਮਣ ਥਿਆ ਓ ਮੂਆ ਉਹ ਝੜ ਪਿਆ ਵੇ ਤੱਗਾ ਗਿਆ।

0: ਦਿਨਸ ਜੀ ਨਾਲ ਤੱਕ ਕਪਾਹੋ ਕੱਤੀਐ ਬਾਹਮਣ ਵਟਿਆ ਕੋਹੇ ਬੱਕਰਾ ਰਿਣ ਖਾਇਆ ਸਭ ਕੋ ਆਖੇ ਪਾ ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
1: ਨਾਇ ਮੰਨਿਐ ਪਤ ਉਪਜੈ ਸਾਲਾਹੀ ਸਾਚੂ ਦਰਗੇ ਅੰਦਰ ਪਾਈਐ ਦਰਗੇ ਅੰਦਰ ਪਾਈਐ ਤਗਨਾ ਟੁੱਟ ਸਪੂਤ ਮਹੱਲਾ ਪਹਿਲਾ
0: ਤਗਨਾ ਇੰਦਰੀ ਤਗਨਾ ਨਾਰੀ ਪਲਕੇ ਥੁੱਕ ਪਵੈ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਵਾ ਤਗਨਾ ਅੱਖੀ ਫੇ ਤਗਾ ਆਪੇ ਵੱਤੈ ਵੜਤਾ ਗੈ ਔਰਾ ਕੱਤੈ

0: ਪੈਂਦਾ ਜਾਏ ਸੀ, ਪੈਂਦਾ ਜਾਏ ਸੀ।
1: ਗੋੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਇਆ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮੈਨੂੰ ਚੱਲਿਆ ਸੋ ਫਲ ਪਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ, ਤਾਂ ਦਰਗਹਿ ਪੈਂਦਾ ਜਾਏ।

ਦਾਨ ਭਰੋਸਾ ਦਾਨ ਦਾਨਾ ਸਿਰਦਾਨਾ ਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ ਨਾਨਕ ਨਾਮ ਚੜ੍ਹਦੀ ਕਲਾ।

0: ਅੱਗੋ ਬਿਰਤਰ ਨਾ ਜਾਏ। ਤੋ ਤੀ ਟਿੱਕਾ ਤੈ ਜਬ ਮਾਲੀ ਤਾਣ ਮਲੇਸਾ ਖਾਏ ਅੰਤਰ ਪੂਜਾ ਪਣਿਕ ਦੇ ਸੰਜਮ ਤੁਰਕਾ ਭਾਈ ਛੋਡੀ ਲੈ ਪਖੰਡਾ ਨਾਮ ਲੈ ਜੈ ਤਰੰਦਾ ਮਹਲਾ ਪਹਿਲਾ।
1: ਮਾਨਸ ਖਾਣੇ ਕਰਹਿ ਨਿਵਾਸ ਛੁਰੀ ਵਗਾਇਨ ਤਿੰਨ ਗਲ ਤਾਗ ਤਿੰਨ ਕਰ ਬ੍ਰਾਹਮਣ ਪੂਰੇ ਨਾਦ ਉਹ ਨਾ ਪਿਆ ਵੈ ਉਹੀ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ।

ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾ ਲੈ ਪੂਜੈ ਪ੍ਰਾਨ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੈ ਨਾ ਜਾਣ ਦੇਖੈ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹ ਤਨ ਸਾਡਾ ਫਿੱਟੈ ਤਨ ਫਿੱਟੈ ਫੇਰ ਕਰੇਨ ਮਨ ਜੂਠੈ ਚੁਲੀ ਪ੍ਰੇਮ ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈ ਹੈ ਪੌੜ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ

0: ਸੁਲਤਾਨਾ ਦਾ ਉਕਰਾਏਂਦਾ ਦਰ ਮੰਗਣ ਵਿਖਣਾ ਪਾਏਂਦਾ ਵਿਖਣਾ ਪਾਏਂਦਾ ਵਿਖਣਾ ਪਾਏਂਦਾ
1: ਸਭ ਕੋ ਨਦਰੀ ਹੇਠ ਚਲਾਏਂਦਾ ਆਪੇ ਦੇ ਵਡਿਆਈਆਂ ਆਪੇ ਕਰਮ ਕਰਾਏਂਦਾ ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਨਾਏਂਦਾ ਨਿਦਰ ਭੱਠੀ ਜੇਕਰੇ ਸੁਲਤਾਨਾ ਘਾਹ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ
0: ਮੈਂ ਬੰਦਾ ਬੈ ਖਰੀਦ

ਤੂੰ ਆਖੇ ਆਪਣਾ ਜਿਸ ਨਾਲ ਸੋਚਣ ਕੱਢੀਏ ਕੀਤਾ ਆਪੋ ਆਪਣਾ ਪਹਿਲੇ ਕਾ ਸੰਡੀਏ ਜਾ ਰਹਿਣਾ ਨਾ ਹੀ ਐਤ ਜਾਗ ਤੱਕ ਐਤਕਾਰ ਬਹੰਡੀਏ ਮੰਦਾ ਕਿਸੇ ਨਾ ਆਖੀਏ ਪੜ ਅਖਰੇ ਉਹ ਬੁੱਝੀਏ ਮੂਰਖੇ ਨਾਲ ਨਾ ਲੁੱਝੀਏ ਮੂਰਖੇ ਨਾਲ ਨਾ ਲੁੱਝੀਏ।

0: ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸਟੀਏ ਮੋਥੁਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ ਮਹਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਹੱਥ ਸੱਠ ਤੀਰਥ ਜੇ ਨਾਵੇ ਉਤਰੈ ਨਾਹੀ ਮੈਂ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨੇ ਹੋ ਲਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ ਪ੍ਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹ ਦਰਵਾਟ ਉੱਪਰ ਖਰਚ ਮੰਗਾ ਜੱਬੈ ਦੇ ਤਾ ਖਾਹ ਦੀਵਾਨ ਏਕੋ ਕਲਮ ਏਕਾ

0: ਨਾਨਕਾ ਜਿਉ ਤੇਲ ਪੌੜੀ ਆਪੇ ਹੀ ਕਰਨਾ ਕੀ। ਗੱਲ ਆਪੇ ਹਿੰਦੈ ਧਾਰੀਐ ਦੇਖ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ। ਸਭ ਕੋਈ ਆਈ ਵਾਰੀਐ ਜਿਸ ਕੰਜੀ ਪਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀਐ ਆਪਣੇ ਤੇ ਆਪਣਾ। ਆਪੇ ਹੀ ਕਾਜ ਸਵਾਰੀਐ, ਕਾਜ ਸਵਾਰੀਐ, ਕਾਜ ਸਵਾਰੀ
1: ਆਪਣਾ।

0: ਨਾਲ ਆਸ ਕਾਢੀਏ ਸਾਦੀ ਰਹਿ ਸਮਾਏ ਚੰਗੇ ਚੰਗਾ ਕਰ ਮੰਨੇ ਮੰਨੇ ਮੰਦਾ ਹੋਏ ਆਸ ਕੇ ਨਾ ਕੀਏ ਜੇ ਲੇਖੇ ਵਰਤੇ ਸੋਏ ਮਹਲਾ ਦੂਜਾ
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾ ਨਾਨਕ ਦੋਵੇਂ ਕੁੜੀਆਂ ਥਾਏ ਨਕਾਈ ਪਾਏ ਔੜ ਜਿੱਤ ਸਿਵੇ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈਐ ਆਪਣਾ ਸਦਾਲ ਪੁਰੇ।

0: ਮਹੱਲਾ ਦੂਜਾ ਚੱਕਰ ਲੱਗੇ ਚੱਕਰੀ ਨਾਲੇ ਗਰਬਾ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਥ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਥ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਨਕ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਣ ਮਹੱਲਾ ਦੂਜਾ ਜੋ ਜੀ ਹੋਏ ਸੋ ਗਵਾਏ ਮੌਕਾ ਕਿਆ ਵਾਓ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਨਿਆਓ ਮਹੱਲਾ ਦੂਜਾ
1: ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜੇ ਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਹਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਹੈ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਵਡਾਰੂ ਸਿਉਨੇ ਹੋ ਪਾਣੀ ਅੰਦਰ ਲੀਕ ਜਿਉ ਤਿਸਦਾ ਥਾਉ ਨਾ ਤੇ ਉਹ ਮਹੱਲਾ ਦੂਜਾ
0: ਹੋਏ ਇਆਣਾ ਕਰੇ

0: ਦਾ ਖਾਵਣਾ ਤਿਸ ਕਹੀ ਐਸਾ ਬਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚੱਲ ਅਰਦਾਸ ਚੱਲ ਅਰਦਾਸ ਚੱਲ ਅਰਦਾਸ
1: ਖਾਵਣਾ ਤਿਸ ਕਈ ਐਸਾ ਬਾਸ ਨਾਲ ਚੱਲੇ ਨਾਲ ਫਸਲ ਚੱਲੇ ਅਰਦਾਸ।

0: ਮਹਲਾ ਪਹਿਲਾ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈਸਵਨ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਈ ਪੇ ਰੱਖੇ ਆਪ ਤਿਸ ਵਿੱਚ

0: ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਅਨੇਕ ਨਾ ਜਾਪਣ ਕਰਤਬਾ ਜੀਆ ਅੰਦਰ ਜੀ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਣ ਮਾਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੇ ਜਤ ਕਤਾ ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ
1: ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ ਕਰਮੀ ਆਪ

0: ਕਿਹੜੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਇਐ ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਣ ਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰ

ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ

0: ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਤੈ ਸਰਬ ਨਾਮ ਕਥ ਕਵਨ ਕਰਮ ਨਾਮ।

ਕਿਹੜੇ ਕਰਮ ਤੇ ਖੁਸ਼ ਹੋ ਕੇ ਰਹਿਮਤਾਂ ਦਾ ਮੀਂਹ ਬਰਸਾ ਦੇਣਾ ਹੈ। ਸੁੱਖ ਦੀ ਗੁਜ਼ਾਰੇਗਾ ਜ਼ਿੰਦਗੀ, ਆ ਸਤਿਗੁਰੂ ਇਹੀ ਪਵਿੱਤਰ ਉਪਦੇਸ਼ ਵੀ ਸੁਮਦਾ ਰਹੇ। ਆ ਦੇਖੋ, ਇੱਕ ਗਰੀਬੜੇ ਬੁੱਢੇ ਬਾਬੇ ਨੇ ਇੱਕ ਦਿਨ ਦੀ ਮਜ਼ਦੂਰੀ ਦੇ ਬਦਲੇ ਗੁਰੂ ਦੀਆਂ ਰਹਿਮਤਾਂ ਮਿਲੀਆਂ ਤੇ ਸਾਰੀ ਦੁਨੀਆ ਤੇ ਬਹਾਦਰ ਸ਼ਾਹ ਨੇ ਰਾਜ ਕੀਤਾ। ਇੱਕ ਤਿਲ ਮਾਤਰ ਵੀ ਕੀਤਾ ਹੋਇਆ ਦਾਨ ਗਰੀਬ ਦੇ ਮੂੰਹ ਵਿੱਚ ਪਾਇਆ, ਵਿਅਰਥ ਨਹੀਂ ਜਾਏਗਾ। ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਗਰੀਬ ਨੂੰ ਖਵਾ ਕੇ ਖਾਏਗਾ ਨਾ, ਗਰੀਬ ਨੂੰ ਪਹਿਨਾ ਕੇ ਦੇਖੇਗਾ ਨਾ, ਤੇ ਦੇਖ ਤੇਰੇ ਮਨ ਵਿੱਚ ਕਿੱਡਾ ਆਨੰਦ ਆਏਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਣੀ ਵਿੱਚ ਆਖ ਰਹੇ ਨੇ, ਦਸ ਨਖ ਕਰ ਜੋ ਕਾਰ ਕਮਾਵੇ, ਤਾਂ ਕਰ ਜੋ ਧਨ ਘਰ ਮੇ ਆਵੇ, ਤਿਸ ਤੇ ਗੁਰੂ ਦਸੰਝ ਦੋ ਦੇਹੀ, ਸਿੰਘ ਸੋ ਜਸ ਵੋ ਜਗ ਮੇ ਲੇ। ਪੁੰਨਦਾਨ ਸੇਵਾ ਸਿਮਰਨ ਕਰਨ ਵਾਲੇ ਦਾ ਜਸ ਦੁਨੀਆਂ ਵਿੱਚ ਵੀ ਹੁੰਦਾ ਹੈ ਤੇ ਨਿਰੰਕਾਰ ਦੀ ਦਰਗਾਹ ਵਿੱਚ ਵੀ ਹੁੰਦਾ ਹੈ, ਕੋਈ ਫਰਕ ਨਹੀਂ ਪੈਂਦਾ। ਦੋ ਚਾਰ ਸੂਟ ਮਹੀਨੇ ਦੇ ਵਿੱਚ ਸਮਾਉਂਦਾ ਹੈ, ਘੱਟ ਸਮਾ ਲਿਆ ਕਰ, ਇੱਕ ਗਰੀਬ ਨੂੰ ਪਹਿਨਾ ਦਿਆ ਕਰ, ਗਰੀਬ ਨੂੰ ਪਹਿਨਾ ਦਿਆ ਕਰ। ਵੀ ਇਸ ਗੱਲ ਦਾ ਖਿਆਲ ਰੱਖਣਾ ਹੈ, ਜਿੱਥੇ ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣੇ ਬੱਚਿਆਂ ਦੇ ਮੁੱਖ ਵਿੱਚ ਪਾਉਣਾ ਹੈ ਨਾ, ਉੱਥੇ ਦਸਬੰਧ ਕੱਢ ਕੇ ਗਰੀਬ ਦੇ ਮੂੰਹ ਵਿੱਚ ਵੀ ਪਾ ਦੇਣਾ ਹੈ। ਪਰ ਸਤ ਸੰਗੀਓ, ਆਪਣਾ ਤੇ ਬੜਾ ਹੀ ਮਾੜਾ ਸੁਭਾਅ ਹੈ। ਆਪਣਾ ਹਿੱਸਾ ਵੀ ਖਾਂਦੇ ਹਾਂ, ਗੁਰੂ ਦਾ ਹਿੱਸਾ ਵੀ ਖਾ ਜਾਂਦੇ ਹਾਂ, ਜੇ ਆਪਾਂ ਦਸਬੰਧ ਨਹੀਂ ਨਾ ਕੱਢਦੇ ਤੇ ਸਮਝੋ ਗੁਰੂ ਦੇ ਹਿੱਸੇ ਦਾ ਵੀ ਖਾਈ ਜਾਂਦੇ ਹਾਂ। 24 ਘੰਟਿਆਂ ਦੇ ਵਿੱਚ 2.5-3 ਘੰਟੇ ਸਵਾਸਾਂ ਦਾ ਦਸਬੰਧ ਬਣਦਾ ਹੈ, ਉਹ ਵੀ ਖਾ ਜਾਂਦੇ ਹਾਂ। ਗੁਰੂ ਦਾ ਧਨ ਵੀ ਖਾ ਲਿਆ, ਗੁਰੂ ਦਾ ਸਮਾਂ ਵੀ ਖਾ ਲਿਆ, ਘਰ ਦਾ ਗੁਜ਼ਾਰਾ ਫਿਰ ਵੀ ਨਹੀਂ ਚੱਲਦਾ। ਬਈ ਕੀ ਕਰਾਂ, ਗੁਜ਼ਾਰਾ ਹੀ ਨਹੀਂ ਚੱਲਦਾ। ਪਰ ਕਿੱਥੋਂ ਚੱਲੇ, ਜਿਹੜਾ ਕਿਸੇ ਦਾ ਹੱਕ ਖਾਵੇ ਉਹਦਾ ਗੁਜ਼ਾਰਾ ਚੱਲ ਹੀ ਨਹੀਂ ਸਕਦਾ। ਮੰਨ ਕੇ ਦੇਖ ਗੁਰੂ ਦੀ ਗੱਲ, ਤੇਰਾ ਘਰ ਸਵਰਗ ਬਣ ਜਾਵੇਗਾ, ਚੱਲੇਗਾ ਤੇਰਾ ਗੁਜ਼ਾਰਾ, ਗਿਣ ਗਿਣ ਕੇ ਦਸਬੰਧ ਕੱਢਿਆ ਕਰ, ਗਿਣ ਗਿਣ ਕੇ ਦਸਬੰਧ ਕੱਢਿਆ ਕਰ, ਕੋਈ ਫਰਕ ਨਹੀਂ ਪੈਂਦਾ, ਗੁਰੂ ਆਪੇ ਹੀ ਭਾਗ ਲਾ ਦਿੰਦਾ ਹੈ, ਗੁਰੂ ਆਪੇ ਹੀ ਰਹਿਮਤਾਂ ਕਰ ਦਿੰਦਾ ਹੈ। ਤੇ ਇਸੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਵਾਰ ਵਾਰ ਆਖਿਆ ਹੈ, ਬਈ ਗੋਲਕ ਰਾਖੇ ਨੇ ਜੋ ਛਲਕਾ ਕਰੇ ਵਪਾਰ, ਨੇਕ ਕਮਾਈ ਕਰ ਗੋਲਕ ਰੱਖ, ਭਾਵ ਆਪਣੀ ਕਮਾਈ ਵਿੱਚੋਂ ਦਸਬੰਧ ਗਿਣ ਗਿਣ ਕੇ ਕੱਢੀ ਜਾਇਆ ਕਰ, ਤੇ ਫਿਰ ਦੇਖ ਇਸ ਚੰਗੇ ਸੁਭਾਅ ਤੇ ਖੁਸ਼ ਹੋ ਕੇ ਗੁਰੂ ਤੇਰੀ ਝੋਲੀ ਵਿੱਚ ਕਿੰਨੀਆਂ ਰਹਿਮਤਾਂ ਪਾ ਦੇਵੇਗਾ। ਦੇਂਦਾ ਦੇ ਲੈਂਦੇ ਥੱਕ ਪਾਏ, ਦੇਣ ਵਾਲਾ ਦਿੱਤੀ ਤੁਰਿਆ ਜਾਂਦਾ ਹੈ, ਲੈਣ ਵਾਲੇ ਥੱਕ ਜਾਂਦੇ। ਦੇਖੋ ਗੁਰੂ ਕਿਵੇਂ ਬਖਸ਼ਿਸ਼ ਕਰ ਰਿਹਾ ਹੈ, ਤੂੰ ਦਾਤਾ ਗਿਣਦਾ ਥੱਕ ਜਾਏਗਾ, ਲੈਂਦਾ ਥੱਕ ਜਾਏਗਾ, ਦੇਣ ਵਾਲੇ ਨੇ ਦੇਂਦਾ ਨਹੀਂ ਥੱਕਣਾ। ਪਰ ਕਦੋਂ, ਜਦੋਂ ਗੁਰੂ ਦੇ ਹੁਕਮ ਅਨੁਸਾਰ ਚੱਲੇਗਾ, ਜਦੋਂ ਗੁਰੂ ਦਾ ਹੁਕਮ ਪੱਲੇ ਬੰਨ ਲਵੇਗਾ। ਆਓ ਮਨ ਵਿਥੀਆਂ ਜੋੜੀਏ, ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਜਿਨ੍ਹਾਂ ਦਾ ਇਹ ਸੋਹਣਾ ਉਦਮ ਕਿ ਭਾਈ ਗੋਪਾਲ ਸਿੰਘ ਦੀ, ਜਿਨ੍ਹਾਂ ਦੀਆਂ ਪੁਰਾਤਨ ਗਾਈਆਂ ਹੋਈਆਂ ਰੀਤਾਂ, ਜਿਨ੍ਹਾਂ ਨੂੰ ਆਪ ਸੰਗਤ ਬਹੁਤ ਹੀ ਪਸੰਦ ਕਰਦੇ ਹੋ, ਬੰਦਸ਼ਾਂ ਨੂੰ, ਉਹਨਾਂ ਦੇ ਉਦਮ ਦੇ ਨਾਲ ਆਪ ਸੰਗਤਾਂ ਨੂੰ ਇਹ ਬੰਦਸ਼ਾਂ ਭੇਟ ਕੀਤੀਆਂ ਜਾ ਰਹੀਆਂ ਨੇ। ਆਪ ਜੀ ਨੇ ਅੱਗੇ ਵੀ ਜੋ ਕੈਸਟ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਆਪ ਸੰਗਤਾਂ ਦੇ ਭੇਟ ਕੀਤੀ ਹੈ, ਉਸਨੂੰ ਪਿਆਰ ਦਿੱਤਾ ਹੈ। ਆਸ ਹੈ ਕਿ ਇਹਨਾਂ ਸੇਵਾਦਾਰਾਂ ਦੀ ਇਹ ਸੇਵਾ ਇਸੇ ਤਰ੍ਹਾਂ ਕਬੂਲਦੇ ਰਹੋਗੇ ਅਤੇ ਅਸੀਸ ਦਿੰਦੇ ਰਹੋਗੇ। ਸਤਿਗੁਰੂ ਬਖਸ਼ਿਸ਼ ਕਰ ਇਹਨਾਂ 'ਤੇ, ਇਸੇ ਤਰ੍ਹਾਂ ਤੇਰੀ ਗੁਰਬਾਣੀ ਦੀ ਸੇਵਾ ਘਰ ਘਰ ਵਿੱਚ
तेरे शब्दां दी कैसटां पहुंचांदे रहण सब दियां झोलियां गुरु रहमत नाल भरे ते कीर्तन समां समाप्त है कोई नहीं जान सकता तेरे गुणां नूं कौन जाने गुण तेरे।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: చూరింది చూరే వాహిగురు జీ కా ఖాల్సా వాహిగురు జీ కీ ఫతే. బాణీ గురు గురు హై బాణీ విచ బాణీ అమృత సారే గుర బాణీ కహే సేవక జన మానే ప్రతఖ గురు నిస్తారే. సతగురు గురు గ్రంథ సాహిబ్ సచ్చే పాతశాహ జీ దే పావన పవిత్ర చరణ శరణ విచ సోభాయే మహాన్ గురు సవారే సత్ సంగీ జనో. బాబా ఫరీద్ సాహిబ్ జీ దా 62వాం శ్లోక అజ విచార అధీన హై ఔర్ ఇస్ శ్లోక దా పాఠ హునే హీ ఆప్ జీ నే శ్రవణ కీతా హై. బాబా ఫరీద్ సాహిబ్ జీ నే ఇస్ పావన పవిత్ర అమృత వచన విచ ఉస్ సచాయీ నూ ఉస్ హకీకత నూ అప్నే ఇస్ ముఖార్ బింద తో ఉచారణ కర్కే సమజాయా ਕਿ ਜਿਹੜੀ ਕਈ ਵਾਰੀ ਬੰਦਾ ਕਹਿਣ ਲੱਗਿਆ ਆਪਣੀ ਜ਼ਬਾਨ ਨੂੰ ਆਪਣੇ ਮੂੰਹ ਤੋਂ ਸੰਕੋਚ ਜਾਂਦਾ ਹੈ ਪਰ ਸੱਚ ਦੇ ਪੁਜਾਰੀ ਸੱਚ ਨਾਲ ਜੁੜੇ ਹੋਏ ਸੱਚ ਦੇ ਪੁਤਲੇ ਹੋ ਚੁੱਕੇ ਉਹਨਾਂ ਦੀ ਜ਼ਬਾਨ ਨੂੰ ਕਦੀ ਵੀ ਕੋਈ ਸੱਚ ਤੋਂ ਰੋਕ ਨਹੀਂ ਸਕਦਾ. ਕੇਵਲ ਜ਼ਬਾਨ ਹੀ ਨਹੀਂ ਉਹਨਾਂ ਦੇ ਸਰੀਰ ਦੇ ਜਿਸਮ ਦੇ ਟੁਕੜਿਆਂ ਵਿੱਚੋਂ ਵੀ ਸੱਚ ਦੀ ਸੱਦ ਨਿਕਲਦੀ ਹੈ. ਬਾਬਾ ਜੀ ਨੇ ਅੱਜ ਸਚਾਈ ਨੂੰ ਬਿਆਨ ਕੀਤਾ ਤੇ ਇਸ ਅੰਮ੍ਰਿਤ ਬਾਣੀ ਵਿਚ ਉਹਨਾਂ ਸੱਤ ਪੁਰਸ਼ਾਂ ਦੇ ਬਚਨ ਨੇ ਜਿਹੜੇ ਬਾਬੇ ਨਾਨਕ ਦੇ ਸ਼ਬਦ ਦੀ ਇਸ ਕਸਵੱਟੀ ਤੇ ਪੂਰੇ ਉਤਰਦੇ ਨੇ ਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ. ਬਾਬਾ ਜੀ ਨੇ ਬਚਨ ਕੀਤਾ ਪਾਣੀ ਜ਼ਿੰਦਗੀ ਦਾ ਆਧਾਰ ਹੈ. ਅਸੀਂ ਬਾਣੀ ਪੜ੍ਹਨੇ ਆ ਤੇ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਵਿਚ ਬਚਨ ਵੀ ਆਏ ਨੇ ਕਿ ਪਵਨ ਗੁਰੂ ਪਾਣੀ ਪਿਤਾ. ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਖੋਏ. ਪਾਣੀ ਪਿਤਾ ਸਭ ਜਗਤ ਕਾ. ਪਾਣੀ ਜ਼ਿੰਦਗੀ ਦਾ ਆਧਾਰ ਹੈ. ਪਾਣੀ ਪਿਤਾ ਹੈ. ਸਤਿਗੁਰੂ ਨੇ ਇਥੋਂ ਤੱਕ ਕਿ ਇਨਸਾਨ ਦੀ ਪੈਦਾਇਸ਼ ਵੀ ਪਾਣੀ ਦੀ ਬੂੰਦ ਤੋਂ ਮੰਨ ਕੇ ਸ਼ਬਦ ਕਹੇ. ਕਹਿਣ ਲੱਗੇ ਜਲ ਕੀ ਭੀਤ ਪਵਨ ਕਾ ਥੰਬਾ. ਪਰ ਪਾਣੀ ਸੁੱਕੀ ਹੋਈ ਖੇਤੀ ਖਰੀ ਕਰ ਦਿੰਦਾ. ਪਾਣੀ ਪਿਆਸ ਲੱਗੇ ਤੇ ਬੰਦੇ ਦੇ ਅੰਦਰ ਦੀ ਪਿਆਸ ਬੁਝਾ ਦਿੰਦਾ. ਪਾਣੀ ਮਨੁੱਖ ਦੇ ਜਿਸਮ ਨੂੰ ਮੈਲ ਲੱਗ ਜਾਏ ਉਹਦੇ ਤਨ ਤੇ ਬਸਤਰਾਂ ਦੀ ਮੈਲ ਧੋਂਦਾ. ਪਰ ਬਾਬਾ ਜੀ ਦਾ ਅੱਜ ਨਜ਼ਰੀਆ ਕੁਝ ਹੋਰ ਹੈ ਪਾਣੀ ਦੇ ਸੰਬੰਧੀ. ਕਹਿਣ ਲੱਗੇ ਜਿਹੜੀ ਖੇਤੀ ਨੂੰ ਪਾਣੀ ਨਹੀਂ ਮਿਲਿਆ ਜੇਠ ਵਿਚ ਸੁੱਕ ਗਈ ਹਾੜ ਵਿਚ ਲੂਹ ਨੇ ਸੁਕਾ ਦਿੱਤੀ ਉਹਨੂੰ ਪਾਣੀ ਲਾਓ ਸੁੱਕੇ ਹੋਏ ਖੇਤ ਪਰਤ ਕੇ ਖਰੇ ਹੋ ਜਾਣਗੇ ਤੇ ਜਿਹੜੇ ਸੌਣ ਵਰਸਦਿਆਂ ਹੋਇਆ ਜਿਹਦੀਆਂ ਜੜਾਂ ਵਿਚ ਪਾਣੀ ਹੋਵੇ ਪਾਣੀ ਵਿਚ ਖਲੋਤੀ ਕੋਈ ਖੇਤੀ ਸੜ ਜਾਏ. ਦੁਨੀਆਂ ਵਿਚ ਕੋਈ ਤਾਕਤ ਨਹੀਂ ਪਾਣੀ ਵਿਚ ਸੜੀ ਹੋਈ ਨੂੰ ਪਰਤ ਕੇ ਖਰਿਆ ਕਰ ਸਕੇ. ਪਾਣੀ ਤੋਂ ਬਿਨਾਂ ਸੜੇ ਤੇ ਖਰਿਆਵਲ ਹੈ. ਪਾਣੀ ਵਿਚ ਰਹਿ ਕੇ ਸੜ ਜਾਏ ਤੇ ਉਹਨੂੰ ਖਰਿਆ ਕਿਵੇਂ ਕੋਈ ਕਰੇਗਾ. ਇਹ ਸੱਚਾਈ ਸੀ. ਬਾਣੀ ਸਿਮਰਨ ਨਾਮ ਧਰਮ ਅਸਥਾਨ ਧਰਮ ਆਚਾਰਿਆ ਪ੍ਰਚਾਰਕ ਕੀਰਤਨੀਏ ਮੁੱਲਾਂ ਮੌਲਵੀ ਪੰਡਤ ਚਰਚ ਵਿਚ ਰਹਿਣ ਵਾਲੇ ਪਾਦਰੀ ਸਾਰੇ ਧਰਮ ਦੇ ਆਗੂ ਇਹ ਮੰਨੋ ਕਿ ਪਾਣੀ ਵਿਚ ਖਲੋਤੇ ਹੋਏ ਜੇ ਸੁੱਕ ਜਾਣ ਤੇ ਫਿਰ ਕੋਈ ਹੋਰ ਵਸੀਲਾ ਨਹੀਂ ਕਿ ਇਹਨਾਂ ਨੂੰ ਪਰਤ ਕੇ ਕੋਈ ਖਰਿਆ ਕਰ ਸਕੇ. ਪਾਣੀ ਤੋਂ ਬਿਨਾਂ ਸੁੱਕੇ ਤੇ ਖਰਿਆਵਲ ਮਿਲੇਗੀ ਪਰ ਜਿਹੜਾ ਧਰਮ ਦੀ ਗੱਲ ਕਰਦੇ ਆ ਧਰਮ ਦੇ ਵਿਚ ਰਹਿੰਦੇ ਆ ਧਰਮ ਅਸਥਾਨ ਦੇ ਕੋਲ ਬੈਠਿਆ ਜੇ ਉਹਦਾ ਅੰਦਰ ਵਕਾਰਾਂ ਦੀ ਹਨੇਰੀ ਨੇ ਸੁਕਾ ਕੇ ਰੁੱਖਿਆ ਕਰ ਦਿੱਤਾ ਫਿਰ ਕਿਹੜੀ ਥਾਂ ਤੇ ਬੰਦਾ ਜਾਏਗਾ ਜਿਹੜੇ ਆਪਣੇ ਅੰਦਰ ਨੂੰ ਖਰਿਆ ਕਰ ਸਕੇਗਾ. ਆਓ ਇਸ ਬਚਨ ਨੂੰ ਬਾਬੇ ਫਰੀਦ ਨੇ ਕਿਹਾ ਕਿ ਜਿਨ੍ਹਾਂ ਦੇ ਅੰਦਰ ਸੁੱਕ ਗਏ ਉਹ ਦੁਹਾਗਣਾ ਨੇ. ਇਸ ਅੰਮ੍ਰਿਤ ਬਚਨ ਨੂੰ ਵਿਚਾਰਨ ਤੋਂ ਪਹਿਲਾਂ ਸੰਖੇਪ ਜਾਂ ਭਾਵ ਆਪ ਨਾਲ ਸਾਂਝੇ ਕਰ ਦਿੱਤੇ ਨੇ. ਆਓ ਹੁਣ ਇਹਦੀ ਵਿਸਤਾਰ ਸਹਿਤ ਆਪਾਂ ਵਿਚਾਰ ਕਰ ਸਕੀਏ. ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੋ. ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਕਿ ਸਾਡੇ ਅੰਦਰ ਨੂੰ ਟਿਕਾ ਬਖਸ਼ ਕੇ ਆਪ ਵਿਚ ਵਰਤ ਕੇ ਪ੍ਰੇਮ ਨਾਲ ਅਦਬ ਨਾਲ ਭੈ ਭਾਵਨੀ ਵਿਚ ਰੱਖ ਕੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਕਰਾ ਲੈ। ਆਪ ਸਮੂਹ ਮਾਈ ਭਾਈ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿਚ ਸਾਰੇ ਮਹਾਂਪੁਰਸ਼ ਧਰਮ ਨੂੰ ਕਮਾਣ ਵਾਲੇ ਅੰਦਰੋਂ ਪ੍ਰਭੂ ਦੇ ਪਰਮੇਸ਼ਵਰ ਦੇ ਨਾਮ ਰਸ ਵਿਚ ਭਿੱਜੇ ਹੋਏ ਅੰਦਰੋਂ ਮਨ ਦੇ ਬਸੰਤ ਨੂੰ ਮਾਨਣ ਵਾਲੇ ਵਕਤ ਦੇ ਅਖੌਤੀ ਧਾਰਮਿਕ ਆਗੂਆਂ ਨੇ ਉਹਨਾਂ ਮਹਾਂਪੁਰਸ਼ਾਂ ਦੇ ਬੋਲਾਂ ਨੂੰ ਪ੍ਰਵਾਨ ਨਹੀਂ ਸੀ ਕੀਤਾ। ਫਿਰ ਸਤਿਗੁਰੂ ਨੇ ਸਮਝਾਉਣ ਲਈ ਅੰਮ੍ਰਿਤ ਬਾਣੀ ਵਿਚ ਉਹ ਉਦਾਹਰਨਾਂ ਲਈਆਂ ਜੋ ਆਪਾਂ ਰੋਜ਼ ਮਰਰਾ ਆਪਣੀ ਜ਼ਿੰਦਗੀ ਵਿਚ ਆਪਣੇ ਜੀਵਨ ਵਿਚ ਦੇਖਦੇ ਹਾਂ। ਬਾਣੀ ਵਿਚ ਦੋ ਸ਼ਬਦ ਸਾਨੂੰ ਮਿਲਣਗੇ ਤੇ ਸੱਚ ਜਾਣੋ ਇਹਨਾਂ ਦੋ ਦੀ ਗੱਲ ਹੀ ਜ਼ਿਆਦਾ ਕੀਤੀ ਹੈ। ਇੱਕ ਗੁਰਮੁਖ ਹੈ ਤੇ ਦੂਜਾ ਮਨਮੁਖ ਹੈ। ਇੱਕ ਸਨਮੁਖ ਹੈ, ਦੂਸਰਾ ਬੇਮੁਖ ਹੈ। ਇੱਕ ਸੰਤ ਹੈ, ਦੂਸਰਾ ਸਾਖਤ ਹੈ। ਇੱਕ ਸੁਹਾਗਣ ਹੈ ਤੇ ਦੂਸਰੀ ਲਈ ਸ਼ਬਦ ਦੁਹਾਗਣ ਹੈ ਜਾਂ ਦੁਹਾਗਣ ਹੈ। ਹੁਣ ਸੁਹਾਗਣ ਤੇ ਦੁਹਾਗਣ ਸ਼ਬਦ ਅਸੀਂ ਦੁਨੀਆਂਦਾਰਾਂ ਵਾਲੀ ਜ਼ਿਆਦਾ ਵਿਆਖਿਆ ਚ ਨਹੀਂ ਪੈਣਾ ਜੋ ਬਾਣੀ ਦੀ ਰੋਸ਼ਨੀ ਵਿਚ ਹਜ਼ੂਰ ਨੇ ਕਿਹਾ ਹੈ। ਵੈਸੇ ਸੁਹਾਗਣ ਦਾ ਅਰਥ ਜਿਹਦੇ ਸਿਰ ਦਾ ਸਾਈ ਕਾਇਮ, ਪਰ ਬਾਣੀ ਇਸ ਤੋਂ ਅੱਗੇ ਹੋਰ ਜਾਂਦੀ ਕਹਿੰਦੀ ਏ ਸੁਹਾਗਣ ਦਾ ਅਰਥ ਇਹ ਨਹੀਂ ਕਿ ਜਿਸ ਦੇ ਸਿਰ ਦਾ ਸਾਈ ਕਾਇਮ ਹੈ, ਸੁਹਾਗਣ ਹੋਵੇ ਪਿਆਰਿਓ ਜਿਹੜੇ ਵੇਖਣ ਨੂੰ ਸ਼ਰੀਰ ਦੋ ਹੋਣ ਪਰ ਜੋਤ ਦੋਨਾਂ ਦੀ ਇੱਕ ਹੋ ਜਾਏ। ਬਾਬਾ ਜੀ ਨੇ ਬਾਣੀ ਵਿਚ ਕਿਹਾ ਧਨ ਫਿਰ ਇਹ ਨਾ ਆਖੀਅਨ ਬੈਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਮਹਾਰਾਜ ਜੀ ਦਾ ਇੱਕ ਬਚਨ ਹੋਰ ਹੁੰਦਾ ਹੈ, ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ, ਕੀ ਲਕਸ਼ਣ ਨੇ ਸੁਹਾਗਣ ਦੇ, ਕਿ ਸਾਈਂ ਦਾ ਸਿਰ ਉੱਤੇ ਕਾਇਮ ਰਹਿਣਾ ਹੀ ਸੁਹਾਗਣ ਹੈ। ਜੇ ਅੰਦਰੋਂ ਸਾਈਂ ਨਾਲ ਬਣੀ ਨਹੀਂ, ਅੰਦਰ ਦੀ ਸਾਈਂ ਨਾਲ ਸਾਂਝ ਨਹੀਂ, ਠੀਕ ਹੈ ਲੋਕ ਕਹਿਣਗੇ ਗੁਰੂ ਵਾਲਾ ਇਹ ਅੰਮ੍ਰਿਤਧਾਰੀ ਹੈ, ਇਹ ਸਹੀ ਅਰਥਾਂ ਵਿਚ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਈਸਾਈ ਹੈ, ਸ਼ਿੰਗਾਰ ਮੇਰਾ ਸੁਹਾਗਣ ਵਾਲਾ ਹੈ, ਪਰ ਪਤੀ ਦਾ ਪਿਆਰ ਤਾਂ ਕਦੀ ਮੈਂ ਮਾਣਿਆ ਹੀ ਨਹੀਂ। ਦੇਖੋ ਸਤਿਗੁਰੂ ਇਹਦੇ ਅੰਤਰੀਵ ਅਰਥ ਵੀ ਸਾਨੂੰ ਲਿਜਾਣਗੇ। ਹਜ਼ੂਰ ਕਹਿ ਰਹੇ ਨੇ ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ, ਕੀ ਲੱਛਣ ਨੇ ਸੁਹਾਗਣ ਦੇ। ਮਹਾਰਾਜ ਕਹਿਣ ਲੱਗੇ ਅੰਦਰ ਸੱਚ, ਜਿਹਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਟਿਕ ਗਿਆ। ਅੰਦਰ ਸੱਚ, ਮੁੱਖ ਉਜਲਾ, ਉਹਦੇ ਮੁੱਖ ਨੂੰ ਲੋੜ ਨਹੀਂ ਕਿਸੇ ਸ਼ਿੰਗਾਰ ਦੀ, ਕਿਉਂਕਿ ਸਾਈਂ ਦੇ ਪਿਆਰ ਨੇ ਉਹਦੇ ਅੰਦਰ ਨੂੰ ਇੰਨਾ ਕੁ ਰਸ ਦੇ ਦਿੱਤਾ ਕਿ ਉਹਦਾ ਚਿਹਰਾ ਵੇਖ ਕੇ ਸਾਈਂ ਦੀ ਯਾਦ ਵੀ ਆਉਂਦੀ। ਗੁਰਮੁਖ ਦੇ ਸੰਦਰਭ ਵਿਚ ਲੈਣਾ ਕਿ ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ, ਅੰਦਰ ਸੱਚ ਮੁੱਖ ਉਜਲਾ ਖਸਮੈ ਮਾਏ ਸਮਾਏ। ਜਿਹੜੇ ਖਸਮ ਵਿਚ ਸਮਾ ਗਏ ਹਜ਼ੂਰ ਦੀ ਬਾਣੀ ਵਿਚ ਹੀ। ਜਦੋਂ ਦੁਹਾਗਣ ਦੀ ਗੱਲ ਕੀਤੀ ਤੇ ਮਹਾਰਾਜ ਜੀ ਨੇ ਦੁਹਾਗਣ ਦਾ ਅਰਥ ਕੀਤਾ ਕਿ ਜਿਹੜਾ ਦਾਵਾ ਕਰੇ ਮੈਂ ਰੱਬ ਵਾਲਾ ਵਾਂ, ਦਾਵਾ ਕਰੇ ਮੈਂ ਗੁਰੂ ਵਾਲਾ ਵਾਂ, ਦਾਵਾ ਕਰੇ ਮੇਰੇ ਵਰਗਾ ਕੋਈ ਗਿਆਨਵਾਨ ਨਹੀਂ, ਪਰ ਪਿਆਰਿਓ ਨਾ ਸਾਈਂ ਨਾਲ ਕਦੀ ਗੱਲ ਕੀਤੀ ਤੇ ਨਾ ਸਾਈਂ ਦਾ ਕਦੀ ਪਿਆਰ ਮਾਹੇ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਬਾਬਾ ਨਾਨਕ ਜੀ ਨੇ ਜਦੋਂ ਪੱਤੀ ਲਿਖੀ ਨਾ, ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਨੰਨੈ ਨਾ ਭੋਗ ਨਿਤ ਭੋਗੈ, ਨਾ ਦੀਠਾ ਨਾ ਸੰਭਲਿਆ ਦੁਹਾਗਣ। ਨੰਨੇ ਅੱਖਰ ਰਾਹੀਂ ਨੰਨੈ ਨਾ ਭੋਗ ਨਿਤ ਭੋਗੈ, ਨਾ ਦਾ ਅਰਥ ਖਸਮ ਵਾਹਿਗੁਰੂ। ਕਹਿਣ ਲੱਗੇ ਉਹ ਜਿੰਦੇ ਤੂੰ ਰੋਜ਼ ਰੱਬ ਦੇ ਦਿੱਤੇ ਪਦਾਰਥ ਭੋਗਣੀ ਏ, ਤੂੰ ਖਾਣਾ, ਤੂੰ ਪੀਣਾ, ਤੂੰ ਤਨ ਤੇ ਬਸਤਰ ਖੰਡਾਨਾ, ਉਹਦੇ ਦਿੱਤੇ ਨੇ। ਦੁਹਾਗਣ ਦੇ ਲੱਛਣ ਕੀ ਨੇ? ਨੰਨਾ ਨਾ ਭੋਗ ਨਿਤ ਭੋਗੈ, ਨਾ ਦੀਠਾ, ਜਿਹਦੀ ਦਾਤ ਭੋਗਣਾ ਪਿਆ ਉਹਨੂੰ ਕਦੀ ਵੇਖਿਆ ਵੀ ਨੀ, ਨਾ ਸੰਭਲਿਆ, ਕਦੀ ਉਹਨੂੰ ਯਾਦ ਵੀ ਨੀ ਕੀਤਾ, ਸੰਭਾਲਿਆ ਵੀ ਨੀ। ਨੰਨਾ ਨਾ ਭੋਗ ਨਿਤ ਭੋਗੈ, ਨਾ ਦੀਠਾ ਨਾ ਸੰਭਲਿਆ, ਗੱਲੀ ਖੋ ਸੁਹਾਗਣ ਭੈਣੇ, ਕੰਤ ਨਾ ਕਬ ਹੂੰ ਮੈਂ ਮਿਲਿਆ। ਦੁਹਾਗਣ ਹੈ, ਨਾ ਸੰਤ ਮਿਲਿਆ, ਸੌਦਾ ਦਿੱਤੀਆਂ ਹੋਈਆਂ ਦਾਤਾਂ ਨੂੰ ਮਾਣਿਆ ਪਰ ਉਹਨੂੰ ਤਾਂ ਨਾ ਮਾਣਿਆ। ਹਜ਼ੂਰ ਕਹਿ ਰਹੇ ਨੇ ਦੁਹਾਗਨ ਦੇ ਨਛਣ ਕੀ ਨੇ? ਕਹਿਣ ਲੱਗੇ ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਪੁੱਥੀਆਂ ਫਿਰੇ ਨਿਮਾਣੀਆਂ। ਜਿਨ੍ਹਾਂ ਨੂੰ ਪਿਆਰੇ ਦਾ ਵਾਹਿਗੁਰੂ ਜੀ ਦਾ ਪਿਆਰ ਨਹੀਂ ਮਿਲਿਆ, ਸਾਈ ਦਾ ਪਿਆਰ ਨਹੀਂ ਮਿਲਿਆ, ਜਰੂਰ ਲਿਬਾਸ ਸੁਹਾਗਣਾ ਵਾਲਾ ਧਰਮ ਦਾ ਲਿਬਾਸ ਹੈ ਪਰ ਅੰਦਰ ਸਾਈ ਨੂੰ ਮਾਣਿਆ ਨਹੀਂ। ਇੱਕ ਸ਼ਬਦ ਆਪ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਸਾਂਝਾ ਕਰਨਾ ਤੇ ਉਹਦਾ ਸਰਲੇਖ ਵੀ ਸਹੀ ਅਰਥਾਂ ਵਿਚ ਦੁਹਾਗਨ ਨਾਲ ਸੰਬੰਧਿਤ ਹੈ। ਸੂਈ ਰਾਗ ਦਾ ਇਹ ਬਚਨ ਹੈ, ਸਰਲੇਖ ਹੈ ਕੁਚੱਜੀ। ਇਹ ਤਿੰਨੇ ਸ਼ਬਦ ਹਜ਼ੂਰ ਨੇ ਇਕੱਠੇ ਉਚਾਰਨ ਕੀਤੇ ਨੇ, ਕੁਚੱਜੀ, ਸੁਚੱਜੀ ਤੇ ਤੀਸਰਾ ਗੁਣਵੰਤੀ। ਹਜ਼ੂਰ ਨੇ ਕਿਹਾ ਕੁਚੱਜੀ ਕੌਣ, ਦੁਹਾਗਨ ਕੌਣ? ਪਹਿਲੀ ਬੇਨਤੀ ਇਹ ਕਿ ਫਰੀਦਾ ਜੋ ਦੁਹਾਗਣ ਰੱਬ ਦੀ ਦੁਹਾਗਣ ਕਿਹਾ, ਦੁਨਿਆਵੀ ਦੁਹਾਗਣ ਨਹੀਂ। ਚੂਰੇਂਦੀ ਚੂਰੇ, ਉਹਦੀ ਸਾਰੀ ਜ਼ਿੰਦਗੀ ਝੋਰੇ ਚ ਨਿਕਲ ਗਈ ਕਿਉਂਕਿ ਲੋਕਾਂ ਚ ਇਹ ਭਰਮ ਸੀ ਵੀ ਇਹ ਸਾਈ ਵਾਲਾ ਰੱਬ ਵਾਲਾ, ਪਰ ਅੰਦਰ ਕਿਸੇ ਨੇ ਦੇਖਿਆ ਨਹੀਂ। ਬਾਹਰੋਂ ਭੇਖ ਸੁਹਾਗਣ ਦਾ ਸੀ, ਅੰਦਰ ਤਾਂ ਪਰਮਾਤਮਾ ਨੂੰ ਕਦੀ ਮਾਣੇ ਹੀ ਨਹੀਂ। ਬਾਬਾ ਫਰੀਦ ਜੀ ਦੇ ਇਸ ਬਚਨ ਦੀ ਵਿਆਖਿਆ ਲਈ ਹਜ਼ੂਰ ਦਾ ਉਹ ਸ਼ਬਦ ਹੈ, ਕੌਣ ਹੈ ਦੁਹਾਗਨ? ਵੈਸੇ ਉਹ ਨਿਮਰਤਾ ਵਿਚ ਹਜ਼ੂਰ ਨੇ ਆਪਣੇ ਤੇ ਟੁਕਾ ਕੇ ਉਚਾਰਨ ਕੀਤਾ ਹੈ। ਅਸੀਂ ਇਹ ਬਚਨ ਪੜ੍ਹਨੇ, ਮੰਜ ਕੁਚੱਜੀ ਅਮ ਮਾਵਣ ਦੋਸੜੇ, ਹਉ ਕਿਉਂ ਸੋ ਰਾਵਣ ਜਾਉ ਜੀਉ, ਇੱਕ ਦੋ ਇੱਕ ਚੜ੍ਹਾਂਦੀਆਂ ਕੌਣ ਜਾਣੇ ਮੇਰਾ ਨਾਉ ਜੀਉ। ਜਿੰਨੀ ਸਖੀ ਸੌ ਰਾਵਿਆ, ਸੇ ਅੰਬੀ ਸ਼ਾਵੜੀਏ ਜੀਉ, ਸੇ ਗੁਣ ਮੰਜ ਨਾ ਆਵਣੀ, ਹਉ ਕਹਿ ਜੀ ਦੋਸ਼ ਧਰਿਉ ਜੀਉ। ਕਿਆ ਗੁਣ ਤੇਰੇ ਵਿਥਰਾ, ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਉ, ਹਉ ਇੱਕ ਤਟੋਲ ਨਾ ਅੰਬੜਾ, ਮੈਂ ਤੇਰੀ ਇੱਕ ਵਡਿਆਈ ਨੀ ਸਮਝ ਸਕਿਆ। ਉਸ ਸ਼ਬਦ ਦੇ ਅਰਥ ਥੋੜੇ ਜੇ ਆਰੰਭ ਵਿਚੋਂ, ਮੰਜ ਕੁਚੱਜੀ, ਮੈਂ ਕੁਚੱਜੀ ਹਾਂ, ਅਮਾਵਣ ਦੋਸੜੇ, ਅਮਾਵਣ ਦਾ ਅਖਰੀ ਅਰਥ ਜਿਹਦੇ ਵਿਚ ਸਮਾਉਣ ਨਾ, ਦੋਸੜੇ ਦਾ ਅਖਰੀ ਅਰਥ ਦੋਸ਼। ਹੇ ਪ੍ਰਭੂ, ਮੇਰਾ ਸ਼ਰੀਰ ਵਿਚ ਜਿਤਨੇ ਮੇਰੇ ਗੁਨਾਹ ਨੇ, ਇਹਨਾਂ ਭਾਂਡਾ ਅੰਦਰੋਂ ਭਰ ਚੁੱਕਿਆ। ਮੇਰੇ ਗੁਨਾਹ ਜਿਹੜੇ ਨੇ ਮੇਰੇ ਅੰਦਰ ਸਮਾਉਂਦੇ ਨੀ ਪਏ, ਇੰਨੇ ਗੁਨਾਹ ਇੰਨੇ ਔਗਣ ਨੇ, ਅਮਾਵਣ ਸਮਾਂਦੇ ਨੀ ਪਏ। ਉਮਰ ਥੋੜੀ ਏ, ਗੁਨਾਹ ਕਈ ਜਨਮਾਂ ਦੇ ਕਰੀ ਬੈਠਾ ਵਾ, ਇਸ ਜਨਮ ਵਿਚ ਸਵਾਸ ਤੋੜੇ ਨੇ, ਭੁੱਲਾਂ ਕਈ ਗੁਣਾ ਵੱਧ ਕਰ ਚੁੱਕਾ ਵਾ। ਮੇਰੇ ਵਾਹਿਗੁਰੂ, ਉਹਨੇ ਦੇ ਸਾਲ ਨਹੀਂ, ਦਿਨ ਨਹੀਂ, ਪੈਰ ਨਹੀਂ, ਜਿੰਨੇ ਮੈਂ ਗੁਨਾਹ ਕਰੀ ਬੈਠਾ ਵਾ, ਮੇਰੇ ਕੀਤੇ ਹੋਏ ਗੁਨਾਹ ਮੇਰੇ ਵਿਚ ਸਮਾਉਂਦੇ ਨੀ ਪਏ। ਮੰਜ ਕੁਚੱਜੀ ਅਮਾਵਣ ਦੋਸੜੇ, ਹਉ ਕਿਉਂ ਸੌ ਰਾਵਣ ਜਾਉ ਜੀਉ, ਮੇਰੇ ਤਾਂ ਗੁਨਾਹ ਇਤਨੇ ਨੇ, ਕਿਵੇਂ ਤੇਰੇ ਪਿਆਰ ਨੂੰ ਮਾਣਾ, ਕਿਵੇਂ ਤੇਰੇ ਅੰਦਰ ਨੂੰ ਮੈਂ ਮਾਣ ਸਕਾਂ। ਇੱਕ ਦੋ ਇੱਕ ਚੜ੍ਹਾਂਦੀਆਂ ਕੌਣ ਜਾਣੇ ਮੇਰਾ ਨਾਉ ਜੀਉ। ਮੈਂ ਐਵੇਂ ਦਾਵਾ ਕਰੀ ਬੈਠੀ ਸਾਂ, ਮੈਂ ਸਭ ਤੋਂ ਚੰਗੀ, ਮੇਰਾ ਜਪ, ਮੇਰਾ ਤਪ, ਮੇਰਾ ਸਿਮਰਨ, ਮੇਰੀ ਸੇਵਾ ਆਪਣੇ ਘਰ ਵਿਚ ਚੰਗੀ ਬਣੀ ਬੈਠੀ ਸਾਂ, ਪਰ ਜਦੋਂ ਸੰਗਤ ਵਿਚ ਜਾ ਕੇ ਝਾਤੀ ਮਾਰੀ, ਮਨ ਨੇ ਕਿਹਾ ਤੂੰ ਕਿੱਧਰ ਤੁਰਿਆ ਫਿਰਨਾ, ਇੱਥੇ ਤਾਂ ਤੇਰੇ ਨਾਲ ਕਈ ਗੁਣਾ ਉੱਚੇ ਜੀਵਨ ਕਮਾਉਣ ਵਾਲੇ ਬੈਠੇ। ਬਸ ਉਦਨ ਅਹਿਸਾਸ ਹੋਇਆ ਕਿ ਮੈਂ ਸਹੀ ਅਰਥਾਂ ਵਿਚ ਤੈਨੂੰ ਮਾਣਿਆ ਨਹੀਂ। ਇੱਕ ਦੋ ਇੱਕ ਚੜ੍ਹਾਂਦੀਆਂ ਕੌਣ ਜਾਣੇ ਮੇਰਾ ਨਾਉ ਜੀਉ। ਅਗਲਾ ਬਚਨ, ਜਿੰਨੀ ਸਖੀ ਸੋਹ ਰਾਵਿਆ, ਜਿੰਨਾ ਸੁਹਾਗਣਾ ਨੇ, ਜਿੰਨਾ ਗੁਰਮੁਖਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਮਾਣਿਆ, ਸੇ ਅੰਬੀ ਸ਼ਾਵੜੀਏ ਜੀਉ, ਉਹ ਅੰਬਾਂ ਦੀਆਂ ਛਾਵਾਂ ਥੱਲੇ ਬੈਠੀਆਂ। ਤੇ ਦੇਖਿਓ, ਪਿੰਡਾਂ ਵਿਚ ਅਸੀਂ ਦੇਖਦੇ ਆਏ ਹਾਂ, ਇਹ ਗੱਲ ਸਿਆਲ ਦੀ ਨਹੀਂ, ਇੰਜ ਲੱਗਦਾ ਵੀ ਜੇਠ ਦੱਪਦਾ ਪਿਆ, ਬਾਕੀ ਰੁੱਖ ਜਿਹੜੇ ਨੇ ਉਹ ਕੁਮਲਾਏ ਪਏ ਨੇ, ਉਹਨਾਂ ਦੇ ਪੱਤੇ ਇੰਨੀ ਛਾਂ ਨਹੀਂ ਦਿੰਦੇ ਪਏ, ਤੇ ਜੇਠ ਦੇ ਮਹੀਨੇ ਵਿਚ ਅੰਬ ਦੇ ਪੱਤਿਆਂ ਦੀ ਸਾਂ ਸੰਘਣੀ ਹੈ। ਕਹਿਣ ਲੱਗੇ ਮੇਰੇ ਵੱਲ ਕੋਈ ਦੇਖੇ, ਮੈਂ ਤਪ ਦੇ ਜੇਠ ਵਿਚ ਖਲੋਤੀ ਹਾਂ, ਤੇ ਜਿਨ੍ਹਾਂ ਨੇ ਪਿਆਰੇ ਨੂੰ ਮਾਨ ਲਿਆ, ਮਾਨੋ ਅੰਬ ਦੀ ਸੰਘਣੀ ਛਾਂ ਥੱਲੇ ਬੈਠੇ। ਜਿੰਨੀ ਸਖੀ ਸੌ ਰਾਵਿਆ, ਸੇ ਅੰਬੀ ਸ਼ਾਵੜੀਏ ਜੀਉ, ਸੇ ਗੁਣ ਮੰਜ ਨਾ ਆਵਣੀ, ਹਉ ਕਹਿ ਜੀ ਦੋਸ਼ ਧਰਿਓ ਜੀਉ। ਕਹਿਣ ਲੱਗੇ ਮੈਂ ਲੋਕਾਂ ਦਾ ਦੋਸ਼ ਕੱਢੀ ਗਿਆ ਕਿ ਫਲਾਣਾ ਬੰਦਾ ਠੀਕ ਨੀ ਤਾਂ ਨੀ ਧਰਮ ਦਾ ਪ੍ਰਚਾਰ ਹੋਇਆ, ਫਲਾਣਾ ਬੰਦਾ ਠੀਕ ਨੀ ਤਾਂ ਨੀ ਅਸੀਂ ਗੁਰੂ ਨਾਲ ਜੁੜੇ, ਫਲਾਣੇ ਬੰਦੇ ਦੀ ਲਿਖਤ ਨੀ ਚੰਗੀ। ਕਹਿਣ ਲੱਗੇ ਨਹੀਂ, ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਬਣਾ ਆਪਣੇ ਅੰਦਰ ਝਾਤੀ ਮਾਰ, ਜਿੱਦਣ ਉਹਨਾਂ ਨੂੰ ਦੇਖਿਆ ਮਨ ਨੇ ਕਿਹਾ ਨਹੀਂ, ਚਾਰ ਉਂਗਲਾਂ ਤੇਰੇ ਵੱਲ ਇਸ਼ਾਰਾ ਕਰਦੀਆਂ ਨੇ, ਇੱਕ ਉਂਗਲ ਕਿਸੇ ਵੱਲ ਇਸ਼ਾਰਾ ਕਰਦੀ। ਕਿਸੇ ਨੂੰ ਇੱਕ ਵਾਰੀ ਕਹਿਣ ਤੋਂ ਪਹਿਲਾਂ ਡੁਹਾਗਣ ਤੂੰ ਚਾਰ ਵਾਰੀ ਆਪਣੇ ਅੰਦਰ ਝਾਤੀ ਮਾਰ। ਜਿਨੀ ਸਖੀ ਸ਼ੌਰਾਵਿਆ ਸੇ ਅੰਬੀ ਸਾਵੜੀਏ ਜਿਉ, ਸੇ ਗੁਣ ਮੰਜ ਨਾ ਆਵਣੀ ਹੋ ਕਹਿ ਜੀ ਦੋਸ਼ ਧਰੇ ਜਿਉ। ਕਹਿਣ ਲੱਗੇ ਪਿਆਰਿਓ, ਫਿਰ ਪੁੱਛਿਆ ਦਾਤਾ ਜੀ ਕਿ ਉਹ ਕੌਣ ਹੈ ਡੁਹਾਗਣ। ਹੁਣ ਅਗਲੀਆਂ ਤੁਕਾਂ ਥੋੜੀਆਂ ਜਿਹੀਆਂ ਧਿਆਨ ਨਾਲ ਸਰਵਣ ਕਰਨੀਆਂ। ਦੁਹਾਗਣ ਦੇ ਲੱਛਣ ਬਾਬਾ ਜੀ ਨੇ ਸਿੱਧੀ ਪੱਧਰੀ ਬੋਲੀ ਸਾਨੂੰ ਸਮਝਾਏ। ਕਹਿੰਦੇ ਦੁਹਾਗਣ ਦਾ ਅਰਥ ਹੈ ਸਾਈ ਤੋਂ ਮੰਗ ਕੀਤੀ, ਮੈਂ ਪਾਣ ਵਾਸਤੇ ਗਹਿਣੇ, ਮੈਨੂੰ ਸੋਨੇ ਦੇ ਗਹਿਣੇ ਚਾਹੀਦੇ। ਧਿਆਨ ਦਿਓ ਜੇ ਪਹਿਲਾਂ ਅਖਰੀ ਅਰਥ ਫਿਰ ਇਹਦੇ ਭਾਵ ਅਰਥ। ਮਾਲਕ ਨੇ ਕਿਹਾ ਕਿਉਂ ਨਹੀਂ, ਜੇ ਤੂੰ ਮੇਰਾ ਲੜ ਪਕੜਿਆ ਸੋਨੇ ਦੇ ਗਹਿਣੇ ਜ਼ਰੂਰ, ਚਾਂਦੀ ਦੇ ਗਹਿਣੇ ਜ਼ਰੂਰ, ਆਪ ਉਹਨੇ ਮਿਹਨਤ ਕੀਤੀ, ਮੈਨੂੰ ਤਨ ਤੇ ਖੰਡਾਣ ਵਾਸਤੇ ਬਸਤਰ ਚਾਹੀਦੇ ਨੇ, ਬਸਤਰ ਵੀ ਦੇ ਦਿੱਤੇ। ਜੇ ਕਿਹਾ ਮੈਨੂੰ ਘਰ ਸੋਹਣਾ ਚਾਹੀਦਾ, ਮਾਲਕ ਨੇ ਘਰ ਵੀ ਖਰੀਦ ਦਿੱਤਾ। ਕਹਿਣ ਲੱਗੇ ਉਹਦੇ ਤੋਂ ਸੋਨਾ ਚਾਂਦੀ ਬਸਤਰ ਭੋਜਨ ਕੱਪੜੇ ਘਰ ਸਭ ਕੁਝ ਲੈ ਲਿਆ। ਪਰ ਜਿੱਦਣ ਸਾਈ ਨੇ ਕਿਹਾ ਮੈਨੂੰ ਘਰ ਵਿੱਚ ਥਾਂ ਦੇ ਦੇ, ਉਹਦੇ ਦਿੱਤੇ ਹੋਏ ਘਰ ਵਿੱਚ ਆਪ ਤਾਂ ਰਹਿਣ ਲੱਗ ਪਿਆ, ਪਰ ਆਪਣੇ ਅੰਦਰ ਦੇ ਘਰ ਵਿੱਚ ਸੁਹਾਗਣ ਨੇ ਸਾਈ ਨੂੰ ਥਾਂ ਹੀ ਨਹੀਂ ਦਿੱਤਾ। ਸਤਿਗੁਰੂ ਨੇ ਬਾਣੀ ਚ ਕਿਹਾ, ਕਹਿਣ ਲੱਗੇ ਦੁਹਾਗਣ ਹੈ ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਸੋਨਾ ਚਾਂਦੀ ਹੀਰੇ ਮੋਤੀ ਸਭ ਕੁਝ ਤੁਸੀਂ ਦਿੱਤੇ। ਸੋਨਾ ਰੂਪਾ ਰੰਗੜਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ੈ ਦਿੱਤੀਆਂ, ਇਹ ਚੀਜ਼ਾਂ ਮੈਨੂੰ ਮੇਰੇ ਮਾਲਕ ਨੇ ਦੇ ਦਿੱਤੀਆਂ, ਪਰ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ, ਜਿੰਨੇ ਦਿੱਤੀਆਂ ਉਹਦੇ ਵੱਲੋਂ ਚਿੱਤ ਹਟਾ ਦਿੱਤਾ, ਤੇ ਜਿਹੜੀਆਂ ਦਿੱਤੀਆਂ ਚੀਜ਼ਾਂ ਸਨ ਇਹਦੇ ਵਿੱਚ ਆਪਣੇ ਆਪ ਨੂੰ ਪ੍ਰਵਿਰਤ ਕਰ ਦਿੱਤਾ। ਜਿੰਨੇ ਦਿੱਤਿਆ ਉਹ ਦਿੱਤਾ ਉਹ ਤਾਂ ਯਾਦ ਹੀ ਨਹੀਂ। ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ੈ ਦਿੱਤੀਆਂ, ਮੈਂ ਤਿੰਨ ਸਿਓ ਲਾਇਆ ਚਿੱਤ ਜੀਓ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਰਾਸ ਦਾ ਅਖਰੀਅਰ ਤੇ ਰਾਸ਼ੀ ਪੂੰਜੀ। ਤੂੰ ਦਿੱਤਾ ਸੀ ਰਹਿਣ ਲਈ ਘਰ, ਤੂੰ ਦਿੱਤਾ ਸੀ ਮਕਾਨ, ਪਰ ਅਸੀਂ ਸਮਝ ਬੈਠੇ ਪੂੰਜੀ ਬਣ ਗਈ ਏ। ਪੂੰਜੀ ਦੇਣ ਵਾਲਿਆ ਤੈਨੂੰ ਤਾਂ ਘਰ ਵਿੱਚ ਥਾਂ ਹੀ ਨਾ ਦਿੱਤੀ। ਮੰਦਰ ਮਿੱਟੀ ਸੰਦੜੇ ਤੇ ਸੱਚੀ ਮੁੱਚੀ ਬੰਦੇ ਦੀ ਬਿਰਤੀ ਇਹੀ ਜੇ ਪਿਆਰਿਓ, ਇਹ ਜਿੰਨੀ ਦੇਰ ਤੱਕ ਮਿਲਦਾ ਨਹੀਂ ਓਨੀ ਦੇਰ ਤੱਕ ਝੋਲੀ ਅੱਡਦਾ, ਤੇ ਜਦੋਂ ਮਿਲ ਜਾਂਦਾ ਉਦੋਂ ਝੋਲੀ ਨਹੀਂ ਅੱਡਦਾ, ਉਦੋਂ ਅੱਖਾਂ ਕੱਢਦਾ। ਸ਼ਬਦ ਦੋਨੋਂ ਚੇਤੇ ਰੱਖਿਓ, ਨਾ ਮਿਲੇ ਤੇ ਝੋਲੀ ਅੱਡਦਾ ਗੁਰੂ ਜੀ ਤੂੰ ਏ, ਤੇ ਮਿਲ ਜਾ ਤੇ ਅੱਗੋਂ ਅੱਖਾਂ ਕੱਢਦਾ ਮੈਂ ਆਪਣੀ ਮਿਹਨਤ ਕੀਤੀ, ਤੇਰਾ ਵਿੱਚ ਕੀ ਯੋਗਦਾਨ ਹੈ। ਅਸਲੀਅਤ ਹੈ ਸ਼ਾਇਦ ਇਸੇ ਕਰਕੇ ਸੇਵਾ ਪੰਥੀ ਮਹਾਂਪੁਰਸ਼ ਬਾਬੇ ਬੁੱਧੂ ਨੇ ਜਾਂਦਿਆਂ ਅਰਦਾਸ ਕੀਤੀ ਸ਼ੇਰੇ ਪੰਜਾਬ ਦੀ, ਬੜੀ ਵਾਰੀ ਅਸੀਂ ਬਾਚੀ ਹੈ ਤੁਹਾਨੂੰ ਯਾਦ ਹੋਣਾ, ਗੜ ਸ਼ੰਕਰ ਦੇ ਨੇੜੇ ਰਹਿਣ ਵਾਲਾ ਇਹ ਸਾਧੂ, ਤੇ ਆਉਂਦਿਆਂ ਜਦੋਂ ਸ਼ੇਰੇ ਪੰਜਾਬ ਨੇ ਕਿਹਾ ਬਾਬੇ ਉਹ ਜਿੱਤ ਗਿਆ ਕੁਛ ਮੰਗੋ, ਤੇ ਗੁਰੂ ਗ੍ਰੰਥ ਸਾਹਿਬ ਕੋਲ ਖੜਿਆ ਕਰਕੇ ਕਹੋ ਨੇ ਧੰਨ ਗੁਰੂ ਗ੍ਰੰਥ ਸਾਹਿਬ ਬੜੀ ਕਿਰਪਾ ਕਰਨੇ, ਜਾਂਦਿਆਂ ਮੰਗਤਾ ਸੀ ਆਉਂਦਿਆਂ ਦਾਤਾ ਬਣਾ ਦਿੱਤੇ। ਬਸ ਸਮਝਾਉਣ ਲਈ ਨਾ ਕਿ ਜਾਂਦਿਆਂ ਮੰਗਤਾ ਸੀ ਝੋਲੀਆਂ ਅੜਦਾ, ਹੁਣ ਤੈਨੂੰ ਕੁਝ ਦੇਣ ਵਾਸਤੇ ਆ ਗਿਆ, ਮੰਗੇ ਤੇ ਤੂੰ ਕੀ ਲੈਣੇ, ਬਸ ਉੱਥੇ ਵਗੇ ਚਰਨ ਪਕੜ ਲੈ। ਤੁਸੀਂ ਦਾਤਾਂ ਦਿੱਤੀਆਂ, ਮੈਂ ਉਹਦੇ ਚ ਆਪਣੇ ਚਿੱਤ ਨੂੰ ਲਾ ਲਿਆ, ਆਪਣੇ ਆਪ ਨੂੰ ਉਹਦੇ ਵਿੱਚ ਪ੍ਰਵਿਰਤ ਕਰ ਲਿਆ, ਪਰ ਦੇਣ ਵਾਲੇ ਨੂੰ ਭੁੱਲ ਗਿਆ। ਤੇ ਸੱਚ ਹੈ ਦੇਣ ਵਾਲਾ ਦਾਤਾ, ਉਹਨੇ ਪਹਾੜ ਜਿੱਦੀਆਂ ਦਾਤਾਂ ਦੇ ਦਿੱਤੀਆਂ, ਜਿਹਨੇ ਇੰਨੀਆਂ ਦਾਤਾਂ ਦਿੱਤੀਆਂ ਉਹ ਆਪ ਕਿਤਨਾ ਵੱਡਾ ਹੋਵੇਗਾ। ਪਰ ਬੰਦੇ ਨੇ ਪਹਾੜ ਨੂੰ ਸਭ ਕੁਝ ਸਮਝ ਲਿਆ, ਦੇਣ ਵਾਲੇ ਨੂੰ ਟੀਲੇ ਦੀ ਤਰ੍ਹਾਂ ਰੋਲਣਾ ਸ਼ੁਰੂ ਕਰ ਦਿੱਤਾ। ਕੀਤੇ ਕੋ ਮੇਰਾ ਸਮਾਨ ਹੈ, ਮੇਰਾ ਦਾ ਅਖਰੀ ਅਰਥ ਇੱਥੇ ਮੇਰਾ ਨਹੀਂ, ਹੋਂ ਵਾਲਾ ਨਹੀਂ, ਮੇਰਾ ਦਾ ਅਰਥ ਮੇਰੂ ਪਹਾੜ। ਕੀਤੇ ਕੋ ਜਿਹੜੀ ਚੀਜ਼ ਕੀਤੀ ਗਈ ਉਹ ਤਾਂ ਬਣ ਗਈ ਪਹਾੜ, ਕਰਨ ਹਾਰ ਤਿਰਣ ਜਾਣਾ, ਜਿਹੜਾ ਬਣਾਉਣ ਵਾਲਾ ਸੀ ਉਹ ਤਿਨਕਾ ਬਣਾ ਦਿੱਤਾ। ਬਣੀ ਕੋਈ ਚੀਜ਼ ਉਹ ਤਾਂ ਹੈ ਪਹਾੜ, ਤੇ ਕਾਰੀਗਰ ਜਿਹੜਾ ਬਣਾਉਣ ਵਾਲਾ ਸੀ ਉਹ ਇੱਕ ਟੀਲੇ ਦੀ ਤਰ੍ਹਾਂ ਸਮਝਿਆ, ਇਹਦੀ ਕੀ ਕੀਮਤ ਹੈ। ਬਾਬਾ ਜੀ ਕਹਿਣ ਲੱਗੇ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹੋ ਇੰਨੀ ਟੋਲੀ ਭੁੱਲੀ ਇਸ ਤਿਸ ਕੰਤ ਨਾ ਬੈਠੀ ਪਾਸ ਜੀਓ, ਕੰਤ ਨਾ ਬੈਠੀ ਪਾਸ ਜੀਓ, ਇੱਥੇ ਸਮਝਿਓ ਜੋ ਦੁਹਾਗਣ ਰੱਬ ਦੀ। ਕੰਤ ਕੋਲ ਸਾਈ ਕੋਲ ਨੀ ਬੈਠੇ, ਵਾਹਿਗੁਰੂ ਜੀ ਕੋਲ ਨੀ ਬੈਠੇ, ਬਸ ਉਹਦੀਆਂ ਮੇਲੇ ਵਿੱਚ ਉਹਦੀਆਂ ਦਿੱਤੀਆਂ ਦਾਤਾਂ ਵਿੱਚ ਉਹਨੂੰ ਭੁੱਲ ਗਏ। ਪਰ ਜਿਹੜੇ ਅੰਦਰੋਂ ਜੁੜੇ ਨੇ ਪਿਆਰਿਓ, ਉਹ ਸਾਈ ਦੇ ਨਾਲ ਹਮੇਸ਼ਾ ਨੇ। ਸਿਰਫ ਅੱਜ ਥੋੜਾ ਜਿਹਾ ਮੈਂ ਹੋਰ ਅੱਗੇ ਵੱਧ ਕੇ ਇੱਕ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਅੱਜ ਦਾ ਵਿਸ਼ਾ ਹੈ ਕਿ ਬਾਣੀ ਅੰਦਰ ਨੂੰ ਟਿਕਾ ਦਿੰਦੀ ਹੈ, ਸਤ ਸੰਗਤ ਅੰਦਰ ਦੀ ਮੈਲ ਧੋਂਦਾ, ਸੇਵਾ ਅੰਦਰ ਨੂੰ ਰਸ ਬਖਸ਼ਦੀ ਏ, ਗੁਰਮੁਖਾਂ ਦੀ ਸੰਗਤ ਅੰਦਰ ਨੂੰ ਵਿਛੜੇ ਨੂੰ ਮਿਲਾਉਂਦੀ ਏ। ਪਰ ਜਿਹੜਾ ਬੰਦਾ ਬਾਣੀ ਪੜ੍ਹ ਕੇ ਵੀ ਹੰਕਾਰੀ ਹੋਇਆ ਫਿਰਦਾ, ਉਹਦੀ ਨਿਮਰਤਾ ਕਿੱਥੋਂ ਲਵਾਂ? ਜਿਹੜਾ ਬੰਦਾ ਸੇਵਾ ਕਰਕੇ ਵੀ ਦੂਜੇ ਨੂੰ ਅੱਖ ਥੱਲੇ ਨੀ ਲਿਆਉਂਦਾ ਪਿਆ, ਕਿੱਥੋਂ ਆਸ ਕਰਾਂਗੇ ਝੁਕੇਗਾ? ਜਿਹੜਾ ਬੰਦਾ ਮੇਰੇ ਵਰਗਾ ਗਿਆਨ ਦੀਆਂ ਗੱਲਾਂ, ਗਿਆਨ ਦੇ ਸੋਹਲੇ ਗਾ ਕੇ ਵੀ ਅਗਿਆਨਤਾ ਵਿੱਚ ਡੁੱਬੇ, ਕਿੱਥੇ ਆਸ ਕਰਾਂਗੇ ਜੇ ਕਿਤੇ ਚਾਨਣ ਮਿਲ ਸਕੇਗਾ? ਧਰਮ ਸਥਾਨ ਕਾਹਦੇ ਲਈ ਨੇ? ਦੇਖੋ ਬਾਣੀ ਵਿੱਚੋਂ ਬੇਨਤੀ ਕਰਨੀ, ਬਾਬੇ ਨਾਨਕ ਸਤਿਗੁਰੂ ਨੂੰ ਪੁੱਛਿਆ ਗਿਆ ਕਿ ਕੌਮਾਂ, ਮਜ਼ਹਬ, ਮਾਨਵਤਾ, ਸੰਸਾਰ ਦੇ ਲੋਕ ਕਦੋਂ ਡੁੱਬਦੇ ਨੇ ਇੱਕ ਵਿਕਾਰਾਂ ਚ? ਮੇਰੇ ਗੁਰੂ ਨੇ ਬਾਣੀ ਚ ਕਿਹਾ, ਸੁਣਨਾ ਬਹੁਤ ਮੁਸ਼ਕਲ ਹੈ, ਕਹਿਣ ਲੱਗੇ ਜਿਸ ਵੇਲੇ ਜਿਸ ਅੰਮ੍ਰਿਤ ਦੇ ਸੋਮੇ ਦੇ ਵਿੱਚੋਂ ਲੋਕਾਂ ਨੇ ਆਤਮਕ ਜੀਵਨ ਲੈਣਾ, ਜਿਸ ਧਰਮ ਅਸਥਾਨ ਵਿੱਚੋਂ ਅੰਦਰ ਦਾ ਜੀਵਨ ਮਿਲਣਾ, ਜਦੋਂ ਧਰਮ ਅਸਥਾਨਾਂ ਦੇ ਉੱਤੇ ਭ੍ਰਸ਼ਟ ਲੋਕ ਬੈਠ ਜਾਣਗੇ, ਉਦੋਂ ਮਜ਼ਹਬ ਤੇ ਕੌਮਾਂ ਡੁੱਬ ਜਾਣਗੇ। ਬਾਬਾ ਜੀ ਦਾ ਇੱਕ ਬਚਨ ਹੁੰਦਾ, ਕਾਲ ਨਾਹੀ ਜੋਗ ਨਾਹੀ, ਨਾ ਹੀ ਸੱਤ ਕਾ ਢੱਬ ਥਾ ਨਸ਼ਟ, ਜਗ ਭ੍ਰਸ਼ਟ ਹੋਏ ਡੂਬਤਾ ਇਵ ਜਗ, ਕਲਮੈ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕੋ। ਸੰਸਾਰ ਕਹਿਣ ਲੱਗਿਆ ਧਰਮ ਹੈ? ਕਾਲ ਨਾਹੀ, ਕੋਈ ਸਮਾਂ ਚੰਗਾ ਨੀ ਬਣਿਆ ਧਰਮ ਕਮਾਨ ਦਾ, ਕੋਈ ਬੰਦੇ ਦੇ ਮਿਲਾਪ ਦਾ ਵੇਲਾ ਨਾ ਬਣਿਆ। ਕਾਲ ਨਾਹੀ ਜੋਗ ਨਾਹੀ, ਨਾ ਹੀ ਸੱਤ ਕਾ ਢੱਬ, ਤੇ ਆ ਜਿਹੜਾ ਜੋ ਕੁਝ ਅਡੰਬਰ ਹੈ ਇਹ ਸੱਚਾਈ ਦਾ ਨਹੀਂ। ਕਹਿਣ ਲੱਗੇ ਥਾ ਨਸ਼ਟ ਜਗ ਭ੍ਰਸ਼ਟ ਹੋਏ ਡੂਬਤਾ ਇਵ ਜਗ, ਥਾ ਨਸ਼ਟ ਜਗ ਦਾ ਅਰਥ ਹੈ ਧਰਮ ਦੀਆਂ, ਸੰਸਾਰ ਦੀਆਂ ਉਹ ਥਾਵਾਂ ਜਿੱਥੋਂ ਇਸ ਨੂੰ ਪੂਜਿਆ ਜਾਏ, ਧਰਮ ਦੀ ਗੱਲ ਕੀਤੀ ਜਾਏ, ਇਹਦੇ ਵਿੱਚ ਕੱਲਾ ਗੁਰਦੁਆਰਾ ਨਹੀਂ। ਜੇ ਸੱਚਾਈ ਤੇ ਚੱਲਣਾ ਚਾਹੁੰਦੇ ਹਾਂ, ਚਾਹੇ ਗੁਰਦੁਆਰਾ, ਚਾਹੇ ਮੰਦਿਰ, ਚਾਹੇ ਗਿਰਜਾ, ਚਾਹੇ ਮਸਜਿਦ, ਜੋ ਧਰਮ ਅਸਥਾਨ ਹੈ, ਜਦੋਂ ਉਹ ਪੂਜਾ ਵਾਲੇ ਥਾਂ ਹੀ ਭ੍ਰਸ਼ਟੇ ਜਾਣਗੇ, ਤੇ ਬਾਬਾ ਜੀ ਕਹਿਣ ਲੱਗੇ ਦੁਨੀਆਂ ਨੂੰ ਡੋਬਣ ਦੀ ਲੋੜ ਨੀ, ਉਹ ਖੁਦ ਬਖੁਦ ਹੀ ਡੁੱਬ ਜਾਂਦੀ। ਥਾ ਨਸ਼ਟ ਜਗ ਭ੍ਰਸ਼ਟ ਹੋਏ ਡੁੱਬਤਾ ਇਵ ਜਗ, ਕਲਮੈ ਰਾਮ ਨਾਮ ਸਾਰ, ਇਸ ਦੁਨੀਆਂ ਵਿੱਚ ਤਾਂ ਨਾਮ ਹੀ ਸ੍ਰੇਸ਼ਟ ਸੀ, ਪਰ ਉੱਥੇ ਬੈਠੇ ਹੋਏ ਲੋਕ ਢੌਂਗ ਰਚਣ ਲੱਗ ਪਏ, ਅੱਖੀ ਤਾਂ ਮਿਟੈ ਨਾਕ ਪਕੜੈ ਠੱਗਣ ਕੋ। ਸੰਸਾਰ, ਅੱਖਾਂ ਬੰਦ ਕਰਨੀਆਂ, ਨੱਕ ਪਕੜਨੇ, ਵੈਸੇ ਇਹ ਕਿਸੇ ਪਖੰਡੀ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ, ਪਰ ਆਪਾਂ ਤੱਤ ਭਾਵ ਲੈਣਾ, ਠੱਗਣ ਕੋ ਸੰਸਾਰ। ਗੁਰਦੁਆਰੇ ਦਾ ਗੁੰਬਦ ਉੱਚਾ ਕਿਉਂ ਹੈ? ਮੰਦਿਰ ਦਾ ਗੁੰਬਦ ਉੱਚਾ ਕਿਉਂ ਹੈ? ਮੀਨਾਰ ਜਿਹੜੇ ਬਣੇ ਨੇ ਚਰਚ ਦੇ, ਜਾਂ ਮਸਜਿਦ ਦੀ ਜਿਹੜੀ ਮੀਨਾਰ ਹੈ, ਉਹ ਉੱਚੇ ਕਿਉਂ ਨੇ? ਕੀ ਇਮਾਰਤ ਉਹ ਕਿਸ ਕੰਮ ਨੇ ਸਾਡੇ? ਗੁੰਬਦ ਵਿੱਚ ਆਪਾਂ ਕਦੀ ਬੈਠੇ ਹਾਂ ਜਾ ਕੇ? ਜਿਹੜਾ ਉੱਚੀ ਸਾਰੀ ਮੀਨਾਰ ਹੈ ਕਿਸੇ ਚਰਚ ਦੀ, ਕੀ ਉਸ ਮੀਨਾਰ ਦੇ ਵਿੱਚ ਕਦੀ ਕਿਸੇ ਨੇ ਵਸੇਬਾ ਕੀਤਾ? ਕੀ ਮਸਜਿਦ ਦੀ ਮੀਨਾਰ ਦੇ ਵਿੱਚ ਕਿਸੇ ਨੇ ਜਾ ਕੇ ਉੱਚੀ ਸਾਰੀ ਬਾਗ ਦਿੱਤੀ ਹੈ? ਗੁੰਬਦ ਉੱਚੇ ਨੇ, ਥੱਲੇ ਮਕਾਨ ਹੈ, ਉੱਤੇ ਗੁੰਬਦ ਹੈ, ਥੱਲੇ ਮਸੀਤ ਹੈ, ਨਾਲ ਉਹਦੇ ਮਹਿਰਾਬ ਉੱਚੀ ਮੀਨਾਰ ਹੈ, ਚਰਚ ਦਾ ਮੀਨਾਰ ਉੱਚਾ ਹੈ, ਮੰਦਰ ਉੱਚਾ ਜਾ ਰਿਹਾ। ਕਿਉਂ? ਇਹਦਾ ਮਤਲਬ ਸੀ ਕਿ ਇਸ ਥਾਂ ਤੇ ਜਿਹੜੇ ਲੋਕ ਬੈਠੇ ਨੇ ਉਹ ਰਹਿੰਦੇ ਜ਼ਮੀਨ ਚ ਨੇ, ਪਰ ਉਹਨਾਂ ਦੇ ਅੰਦਰ ਦੀ ਉਡਾਰੀ ਉੱਚੀ ਜਾਣ ਵਾਸਤੇ ਇਹ ਉੱਪਰ ਉੱਠੇ ਨੇ। ਪ੍ਰਤੀਕ ਨੇ ਅਸਲ ਵਿੱਚ ਸਾਰੇ ਸ਼ਬਦ, ਭਾਵੇਂ ਅਸੀਂ ਕਹਿ ਦਿੰਦੇ ਹਾਂ ਇਹ ਅਸਲ ਵਿੱਚ ਨਿਸ਼ਾਨੀਆਂ ਨੇ, ਗਲੀਆਂ ਕਲੀਆਂ ਬਾਹਰ ਦੀਆਂ ਨਿਸ਼ਾਨੀਆਂ ਨਹੀਂ। ਬਾਹਰ ਦੀ ਨਿਸ਼ਾਨੀ ਠੀਕ ਹੈ, ਕਿਤੇ ਗੁੰਬਦ ਏ, ਕਿਤੇ ਮੀਨਾਰ ਏ, ਕਿਤੇ ਮਹਿਰਾਬ ਏ, ਪਰ ਯਾਦ ਰੱਖੋ ਅਸਲ ਵਿੱਚ ਇਹ ਪ੍ਰਤੀਕ ਨੇ ਬਾਹਰੋਂ, ਕਿ ਬੰਦਾ ਜਿਹੜਾ ਇੱਥੇ ਬੈਠਾ ਹੈ ਉਹ ਰਹਿੰਦਾ ਜ਼ਮੀਨ ਤੇ ਵੇ, ਪਰ ਉਹਦੇ ਅੰਦਰ ਦੀ ਅਵਸਥਾ ਉੱਚੀ ਜਾਣ ਵਾਸਤੇ, ਉਹ ਇਹ ਥਾਂ ਬੰਦੇ ਨੂੰ ਉੱਚਾ ਲਿਜਾਣ ਵਾਸਤੇ ਵੀ। ਲੋਕ ਘਿਓ ਦੇ ਦੀਵੇ ਕਿਉਂ ਬਾਲਦੇ ਸਨ ਮੰਦਰ ਵਿੱਚ? ਅੱਜ ਵੀ ਬਾਲਦੇ ਨੇ। ਇਸ ਵਿੱਚ ਪ੍ਰਤੀਕ ਨੇ ਭਾਵੇਂ ਉਸ ਵਕਤ ਦੇ ਹਨੇਰੇ ਨੂੰ ਦੂਰ ਕਰਨ ਲਈ ਘਿਓ ਦਾ ਦੀਵਾ ਬਾਲਨੇ ਆ, ਤੇ ਉਹਦੀ ਜੋਤ ਆਕਾਸ਼ ਨੂੰ ਜਾਂਦੀ ਹੈ। ਜਿਉਂ ਜਿਉਂ ਜੋਤ ਉੱਤੀ ਜਾਂਦੀ ਹੈ ਤਿਉਂ ਤਿਉਂ ਉਹ ਆਕਾਸ਼ ਵਿੱਚ ਵਲੀਨ ਹੋ ਗਈ, ਅਭੇਦ ਹੋ ਗਈ। ਦੀਵਾ ਠੋਸ ਹੈ, ਜੋਤ ਤਰਲ ਹੈ, ਘਿਓ ਪ੍ਰਤੀਕ ਸੀ ਪਵਿੱਤਰਤਾ ਦਾ, ਤੇ ਜੋਤ ਉੱਠਦੀ ਹੋਈ ਆਕਾਸ਼ ਵੱਲ ਜਾਂਦੀ ਹੋਈ ਪ੍ਰਤੀਕ ਸੀ ਕਿ ਮੰਦਰ ਵਿੱਚ ਆਏ ਹੋਏ ਬੰਦੇ ਤੂੰ ਕੇਵਲ ਘਿਓ ਦੇ ਦੀਵੇ ਨਾਲ ਬਾਲੀ ਜਾਈ, ਇਹ ਜੋਤ ਕਹਿੰਦੀ ਪਈ ਏ कि रेनी मैं धरती थे पर उड़ारियां मैं आकाश वाला नहीं पई। लाट ऊपर नु जा रही है, बैठा धरती ते दीवा, पर जितनी जोत उहदी उपर उठदी है त्यों त्यों ओ वलीन होगी, त्यों त्यों अभेद होगी। सच जाणो जदो कोई आत्मक जीवन विचों अंदरों उच्चा उठदा है वो कुदरती तौर ते उहदे विच वलीन ही हो जांदा। पर आओ असीं दूजा पक्ष भी लैणा है कि गल उड्डन दी बाहरों उच्चे गुंबद जोतां उच्चे मीनार, पर बहण वाला जिहड़ा उहदी सुरत अत दी नीवे पासे। फिर बेनती समझियो, मंदिर मसीत गुरुद्वारे शरीर नूं इहदे विच लिआउणा बहुत सौखा है, बड़ा सरल है, कोई ज्यादा मुश्किल नहीं। चुप करके पता लगा जे वक्त ते चलो गुरुद्वारे चलिए, शरीर गुरुद्वारे लिआउणा बिलकुल सौखा है, पर प्यारिओ मन नूं गुरुद्वारे लिआउण वास्ते कई वारी जन्मां दी घालणा लग जांदी है। शरीर बड़ा सौखा आ गया, आके बैठ गया, लंगर छकिया, बैठा, गलबात कीती, चला गया, पर मन तां बाहर दुकान ते सी। शरीर मस्जिद भी चला गया, पर जिन्हों उची उची कूक दा पिया सी ओ अंदर सी, अंदर दा दरवाजा कदी खड़काया ही नहीं। शरीर धर्म अस्थाना ते बहुत आउंदे ने प्यारियो, मन नहीं जे छेती कीते आउंदे, पर हां एक गल याद रखियो, जिदा मन रब दे मंदर भी चला जाए, कोई जरूरी नहीं चोखा मंदिर विच किसे धर्म स्थान ते बहे, ओ मंदिर दे बाहर खलोता होया सारा संसार ही ओहदे लई रब दा मंदिर बन जांदा। जिहदा अंदर मंदिर भी चला गया, अंदर धर्म स्थान ते चला गया। मैं बाणी च दो प्रमाण देने के शरीर आउंदे ने, मन नहीं मंदिर विच, मन नहीं धर्म स्थान ते। बाबा जी ने बाणी विच प्रमाण दिते ने संबंधी, कहन लगे सुरत नहीं उस धर्म स्थान च, पर जिन्हां दे अंदर वाले रब प्रभु दे मंदिर भी चले जान, कोई लोड़ नहीं के चोखा इत्तां दे मंदिर विच ओ नुकरे लग लग के बहे, मैनू बख्श दिओ। कई वारी उहनां नूं वक्त दे लोकां ने मंदिर विचों धक्के मारे ने, ते जिहदा मन रब दे मंदिर चला जाए ओ इत्तां दे मंदिर दे मूंह भी कमा के रख देंदा, मंदिर च नहीं उगड़न दिते, क्यों जी ओ शोधर है। पर जिहड़ा अंदर दे मंदिर विच रब दे मंदिर चला गया, ਉਹ ਜਿੱਥੇ ਵੀ ਖਲੋਤਾ ਉਹਨੇ ਸਾਰਾ ਸੰਸਾਰ ਹੀ ਰੱਬ ਦਾ ਮੰਦਿਰ ਦੇਖ ਲਿਆ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। इना दा पता है 2023 34th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह की साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नूं कॉल कर सकदे हो 403-710-0007 403-710-0007। प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकदे हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट नॉर्थ ईस्ट कैलगरी।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 28।

0: ਪੰਜਾਬ, ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681, 403-768-1681। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 1120, 4150, 109th Avenue, ਨਾਰਥ ਈਸਟ, ਕੈਲਗਰੀ।

ਕਿਲੋਆਂ ਦੇ ਹਿਸਾਬ ਵਿੱਚ ਸੋਨਾ ਹੋਵੇ ਉਹ ਹੰਕਾਰੀ ਹੋ ਜਾਂਦਾ। ਰਾਜਿਆਂ ਕੋਲ ਜਿਹਨਾਂ ਭਾਂਡਿਆਂ ਵਿੱਚੋਂ ਭੋਜਨ ਛੱਡਦੇ ਸਨ ਉਹ ਸੋਨੇ ਦੇ ਹੁੰਦੇ ਸਨ। ਇੱਥੇ ਹੀ ਵੱਸ ਨਹੀਂ, ਇੱਕ ਰਾਜਾ ਇਸ ਤਰ੍ਹਾਂ ਦਾ ਹੋਇਆ ਜਿਹਦੇ ਕੋਲ ਭੋਜਨ ਛਕਣ ਵਾਲੇ ਬਰਤਨ ਹੀ ਸੋਨੇ ਦੇ ਨਹੀਂ, ਰਹਿਣ ਵਾਲਾ ਘਰ ਵੀ ਸੋਨੇ ਦਾ ਸੀ। ਉਹ ਵੀ ਇਸ ਧਰਤੀ ਦੇ ਨਕਸ਼ੇ ਤੋਂ ਮਿਟ ਗਿਆ। ਸਾਧ ਸੰਗਤ ਸਾਲ ਬਾਅਦ ਉਹਨੂੰ ਲੋਕ ਇੱਕ ਵਾਰ ਚੇਤੇ ਕਰਦੇ ਨੇ, ਉਹ ਵੀ ਉਹਦਾ ਸਾਧ ਸੰਗਤ ਬੁੱਤ ਸਾੜਨ ਵਾਸਤੇ, ਉਹਦਾ ਪੁਤਲਾ ਫੂਕਣ ਵਾਸਤੇ। ਅਦਰਵਾਈਜ਼ ਇੰਨੇ ਵੱਡੇ ਵੱਡੇ ਅਮੀਰ, ਉਹਨਾਂ ਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਲੰਕਾ ਗੱਡ ਸੋਨੇ ਕਾ ਭੈਆ, ਮੂਰਖ ਰਾਵਣ ਕਿਆ ਲੈ ਗਿਆ। ਪਰ ਇਸ ਧਰਤੀ ਤੇ ਜੇ ਕਿਸੇ ਦਾ ਨਾਮ ਸਦਾ ਹੀ ਰਹਿੰਦਾ, ਜੇ ਕਿਸੇ ਦੀ ਸੋਭਾ ਸਦਾ ਰਹਿੰਦੀ ਹੈ, ਉਹਨੂੰ ਪਾਤਸ਼ਾਹ ਨੇ ਕਿਹਾ ਨਾਮ ਜਪਣ ਵਾਲਿਆਂ ਦੀ ਵਡਿਆਈ ਰਹਿੰਦੀ। ਹਾਂ, ਮਾਇਆ ਦੀ ਸੋਭਾ ਹੁੰਦੀ ਹੈ, ਪਰ ਉਹ ਥੋੜੇ ਸਮੇਂ ਵਾਸਤੇ। ਜਿੰਨੀ ਦੇਰ ਬੰਦਾ ਸਰੀਰ ਵਿੱਚ ਹੈ ਤੁਸੀਂ ਮਾਇਆ ਨਾਲ ਵਡਿਆਈ ਕਰਾ ਸਕਦੇ ਹੋ, ਔਰ ਜ਼ਰੂਰੀ ਨਹੀਂ ਕਿ ਜਿੰਨੀ ਦੇਰ ਤੁਸੀਂ ਜਿਉਂਦੇ ਹੋ ਉਨੀ ਦੇਰ ਵਡਿਆਈ। ਕਰੋੜਾਂ ਅਰਬਾਂ ਦੀ ਜਾਇਦਾਦ ਵਾਲੇ ਲੋਕ ਸਰੀਰ ਵਿੱਚ ਜਿਉਂਦੇ ਹੁੰਦੇ ਨੇ, ਪਰ ਬੇਪਤੀ ਇੰਨੇ ਸਿਰੇ ਦੀ ਹੁੰਦੀ ਹੈ। ਅਰਬਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਉਹਨਾਂ ਬੰਦਿਆਂ ਦੀ ਪੱਤ ਨਹੀਂ ਰਹਿੰਦੀ ਦੁਨੀਆਂ, ਕਿਉਂਕਿ ਸੰਸਾਰ ਦੇ ਅੰਦਰ ਸੋਭਾ ਸਿਰਫ ਅਕਾਲ ਪੁਰਖ ਦੇ ਨਾਮ ਦੀ ਹੈ। ਕੋਈ ਨਾਮ ਜਪਣ ਵਾਲਿਆਂ ਦੀ ਸੋਭਾ ਹੈ। ਇਸ ਧਰਤੀ ਤੇ ਪੈਸੇ ਨਾਲ ਸੋਭਾ ਬਹੁਤੀ ਦੇਰ ਨਹੀਂ ਰਹਿ ਸਕਦੀ, ਇਸ ਧਰਤੀ ਉੱਤੇ ਮਾਇਆ ਨਾਲ ਸੋਭਾ ਬਹੁਤੀ ਦੇਰ ਨਹੀਂ ਰਹਿ ਸਕਦੀ। ਸੋਭਾ ਤੇ ਵਡਿਆਈ ਉਹਨਾਂ ਦੀ ਰਹਿੰਦੀ ਜਿਹਨਾਂ ਕੋਲ ਨਾਮ ਦਾ ਧਨ, ਕਿਉਂਕਿ ਇਹ ਨਿਰਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਦਿੱਤਾ। ਪਾਤਸ਼ਾਹ ਨੇ ਕਿਹਾ ਇਸ ਯੁਗ ਮੈਂ ਸ਼ੋਭਾ ਨਾਮ ਕੀ, ਤਾਈਓ ਸਾਹਿਬ ਨੇ ਕਿਹਾ

ਭਾਈ ਮਾਇਆ ਦੀ ਸੋਭਾ ਚੌਂਕ ਦਿਨਾਂ ਦੀ ਹੁੰਦੀ ਜ਼ਰੂਰ ਹੈ ਪਰ ਸਾਧ ਸੰਗਤ ਵਕਤ ਪਾ ਕੇ ਮਿਟ ਜਾਂਦੀ। ਮੈਂ ਇਸ ਤਰ੍ਹਾਂ ਦੇ ਮਨਿਸਟਰ ਲੋਕ ਵੇਖੇ ਨੇ ਜਿਨ੍ਹਾਂ ਨਾਲ ਸਾਧ ਸੰਗਤ ਸਾਡੀ ਨੇੜਤਾ ਵੀ ਗਈ। ਤੁਸੀਂ ਹੈਰਾਨ ਹੋਵੋਗੇ, ਉਹ ਹਫ਼ਤੇ ਵਿੱਚ 3 ਦਿਨ ਆਪਣੀ ਕੋਠੀ ਆਉਂਦੇ, 4 ਦਿਨ ਚੰਡੀਗੜ੍ਹ ਰਹਿੰਦੇ, ਔਰ ਇਹ ਸਭ ਕੁਝ ਮੈਂ ਬੜਾ ਨੇੜੇ ਤੋਂ ਵੇਖਿਆ। ਉਹਨਾਂ ਦੀਆਂ ਕੋਠੀਆਂ ਵਿੱਚ 250-250 ਕੁਰਸੀ ਲੱਗ ਜਾਂਦੀ ਸੀ ਔਰ ਸਵੇਰੇ 6 ਵਜੇ 12-12 ਪਿੰਡਾਂ ਦੀਆਂ ਪੰਚਾਇਤਾਂ ਆਪਣੇ ਕੰਮ ਲੈ ਕੇ ਆ ਜਾਂਦੀਆਂ ਸੀ। ਜਦੋਂ ਸਵੇਰੇ ਦਿਨ ਚੜ੍ਹਨਾ 6 ਵਜਣੇ, 12-12 ਪਿੰਡਾਂ ਦੀਆਂ ਪੰਚਾਇਤਾਂ ਸੈਂਕੜੇ ਲੋਕ ਬੈਠੇ ਹੁੰਦੇ ਸਨ। ਉਹ ਬੰਦੇ ਬੜੀ ਟੌਰ ਨਾਲ ਦਸਤਾਰਾਂ ਬੰਨ੍ਹ ਕੇ ਚਿੱਟੇ ਕੁੜਤੇ ਪਾ ਕੇ ਆਉਂਦੇ ਸਨ, ਲਿਆਓ ਜੀ ਦੱਸੋ ਕੀ ਕੰਮ ਹੈ। ਸਾਧ ਸੰਗਤ ਜਿਹਨਾਂ ਦੀਆਂ ਕੋਠੀਆਂ ਦੇ ਅੰਦਰ 250-250 ਬੰਦਾ ਦਿਨ ਚੜ੍ਹਨ ਤੋਂ ਪਹਿਲਾਂ ਆ ਕੇ ਕੰਮ ਲਈ ਬਹਿੰਦਾ ਸੀ, ਜਦੋਂ ਉਹ ਪਦਵੀ ਉਹ ਅਹੁਦੇ ਉਹਨਾਂ ਦੇ ਕੋਲ ਨਹੀਂ ਗਏ, ਪਰਤ ਕੇ ਕੁਰਸੀ ਉੱਤੇ ਮਿੱਟੀ ਜੰਮ ਗਏ, ਇੱਕ ਵੀ ਬੰਦਾ ਉਹਨਾਂ ਦੀ ਕੋਠੀ 'ਚ ਨਹੀਂ। ਅਹੁਦੇ ਚਲੇ ਗਏ, ਵਡਿਆਈਆਂ ਵੀ ਚਲੀਆਂ ਗਈਆਂ, ਅਹੁਦਿਆਂ ਤੋਂ ਉੱਤਰ ਗਏ ਤੇ ਸਾਧ ਸੰਗਤ ਪਦਵੀਆਂ ਜਾਣ ਤੋਂ ਬਾਅਦ ਵਡਿਆਈ ਵੀ ਚਲੀ ਗਈ। ਇਸ ਧਰਤੀ ਉੱਤੇ ਜੇ ਵਡਿਆਈ ਸਦਾ ਰਹਿੰਦੀ ਹੈ, ਉਹ ਕਿਸੇ ਜਪਣ ਵਾਲੇ ਸੰਤ ਦੀ ਰਹਿੰਦੀ ਹੈ, ਰਾਜਿਆਂ ਦੀ ਵਡਿਆਈ ਸਦਾ ਨਹੀਂ ਰਹਿੰਦੀ। ਇਸੇ ਲਈ ਰਾਜਿਆਂ ਦੇ ਅੰਦਰ ਇੱਛਾ ਪੈਦਾ ਹੁੰਦੀ ਕਿ ਮੈਂ ਇਕੱਲਾ ਰਾਜਾ ਨਹੀਂ ਰਹਿਣਾ, ਲੋਕ ਮੇਰੀ ਵਡਿਆਈ ਕਰਨ। ਇਸ ਧਰਤੀ ਤੇ ਸੰਤ ਦੀ ਵਡਿਆਈ ਰਹਿੰਦੀ ਹੈ, ਅਨੇਕਾਂ ਰਾਜਿਆਂ ਨੇ ਸੰਤ ਬਣਨ ਦਾ ਯਤਨ ਕੀਤਾ। ਸਾਧ ਸੰਗਤ ਇਸ ਧਰਤੀ ਤੇ ਅਕਬਰ ਵਰਗੇ ਰਾਜੇ ਹੋਏ, ਉਹਨਾਂ ਨੇ ਵੀ ਆਪਣਾ ਧਰਮ ਤੋੜਿਆ, ਦੀਨੇ ਇਲਾਹੀ, ਕਿਉਂ? ਲੋਕ ਮੇਰੀ ਪੂਜਾ ਕਰਨ ਬਾਅਦ। ਸਭ ਤੋਂ ਜ਼ਾਲਮ ਬਾਦਸ਼ਾਹ ਹਿੰਦੁਸਤਾਨ ਦਾ ਹੋਇਆ ਬਾਦਸ਼ਾਹ ਆਲਮਗੀਰ ਔਰੰਗਜ਼ੇਬ। ਔਰੰਗਜ਼ੇਬ ਇੰਨਾ ਜ਼ਾਲਮ ਹੈ, ਉਹਨੇ ਆਪਣੇ ਸਕੇ ਭਰਾਵਾਂ ਦਾ ਕਤਲ ਕੀਤਾ, ਸਕੀ ਭੈਣ ਦਾ ਕਤਲ ਕੀਤਾ, ਇੱਥੋਂ ਤੱਕ ਆਪਣੇ ਪਿਓ ਨੂੰ ਆਗਰੇ ਦੀ ਕੈਦ ਦੇ ਅੰਦਰ ਭੁੱਖਾ ਤੇ ਪਿਆਸਾ ਮਾਰ ਦਿੱਤਾ। ਇੰਨਾ ਸਖ਼ਤ ਰਵੱਈਆ, ਕਠੋਰ ਦਿਲ ਵਾਲਾ ਜ਼ਾਲਮ ਬਾਦਸ਼ਾਹ। ਅੰਤ ਵੇਲੇ ਉਹਦੇ ਅੰਦਰ ਵੀ ਇੱਛਾ ਪੈਦਾ ਹੋਈ ਕਿ ਲੋਕ ਮੇਰੀ ਪੂਜਾ ਕਰ, ਕਿਉਂਕਿ ਰਾਜਿਆਂ ਦੀ ਪੂਜਾ ਸਦਾ ਨਹੀਂ ਰਹਿੰਦੀ, ਰਾਜਿਆਂ ਦੀ ਵਡਿਆਈ ਖਤਮ ਹੋ ਜਾਂਦੀ ਹੈ। ਉਹਨੇ ਅੰਤ ਵੇਲੇ ਆਪਣੇ ਹੱਥੀਂ ਟੋਪੀਆਂ ਬੁਣ ਕੇ ਮੁਸਲਮਾਨਾਂ ਨੂੰ ਵੇਚਣੀਆਂ ਸ਼ੁਰੂ ਕੀਤੀਆਂ, ਇਹ ਗੱਲ ਫੈਲਾ ਦਿੱਤੀ, ਮੈਂ ਹੱਥੀਂ ਕਿਰਤ ਕਰਕੇ ਰੋਟੀ ਖਾਂ। ਪਰ ਸਾਧ ਸੰਗਤ ਵਡਿਆਈ ਔਰੰਗਜ਼ੇਬ ਦੀ ਵੀ ਨਹੀਂ ਰਹੀ। ਇਸ ਧਰਤੀ ਤੇ ਰਾਜਿਆਂ ਦੀ ਵਡਿਆਈ ਸਦਾ ਨਹੀਂ ਰਹਿੰਦੀ, ਪੈਗੰਬਰਾਂ ਪੀਰਾਂ ਅਵਤਾਰਾਂ ਜਪਣ ਵਾਲੇ ਸੰਤਾਂ ਦੀ ਵਡਿਆਈ ਰਹਿੰਦੀ ਹੈ, ਪਰ ਸਾਧ ਸੰਗਤ ਉਹਦੀ ਵਡਿਆਈ ਰਹਿੰਦੀ ਜਿਹੜਾ ਸੱਚਮੁੱਚ ਨਾਮ ਜਪਦਾ, ਉਂਝ ਅਖਵਾਉਣ ਨੂੰ ਜਿਹੜਾ ਮਰਜ਼ੀ ਸੰਤ ਲਵਾ ਲੈ। ਵਡਿਆਈ ਸੱਚਮੁੱਚ ਭਗਤੀ ਦੀ ਰਹਿੰਦੀ, ਜਿਹਨੂੰ ਸਾਹਿਬ ਨੇ ਕਿਹਾ

ਮਹਾਰਾਜ ਵਡਿਆਈ ਕਿਹਨਾਂ ਦੀ ਰਹਿੰਦੀ? ਹਜ਼ੂਰ ਕਹਿੰਦੇ ਜਪਣ ਵਾਲੇ ਸਾਧੂਆਂ ਦੀ। ਉਹ ਜਨ ਜਿਹੜੇ ਰੱਬ ਨੂੰ ਪ੍ਰਵਾਨ ਹੋ ਗਏ, ਉਹ ਜਨ ਜਿਹੜੇ ਆਪ ਮੁਕਤ ਤੇ ਦੂਜਿਆਂ ਨੂੰ ਮੁਕਤ ਕਰਨ ਦੀ ਸਮਰੱਥਾ ਰੱਖਦੇ ਸਨ, ਉਹਨਾਂ ਦੀ ਵਡਿਆਈ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਧੰਨ ਧੰਨ ਧੰਨ ਜਨ ਆਇਆ। ਨਹੀਂ ਤਾਂ ਕਿਸੇ ਨੂੰ ਵੀ ਨਹੀਂ ਧੰਨ ਕਹਿ, ਜਾਂ ਤੇ ਧੰਨ ਰੱਬ ਹੈ ਤੇ ਜਾਂ ਫਿਰ ਧੰਨ ਗੁਰੂ ਹੈ। ਪਰ ਸਾਧ ਸੰਗਤ ਇੱਕ ਸੰਤ ਨੂੰ ਵੀ ਵਡਿਆਈ ਦੇ ਕੇ ਜਨ ਨੂੰ ਕਿਹਾ, ਧੰਨ ਧੰਨ ਧੰਨ ਜਨ ਆਇਆ। ਬਾਣੀ ਪੜ੍ਹਿਓ, ਜਿਹਨਾਂ ਨੂੰ ਯਾਦ ਹੈ ਨਾਲ ਪੜ੍ਹਿਓ।

ਭਾਈ ਉਹਨਾਂ ਨੂੰ ਨਮਸਕਾਰ ਤੇ ਵਡਿਆਈ। ਜਿਹੜੇ ਇਸ ਧਰਤੀ ਤੇ ਪ੍ਰਵਾਨ ਹੁੰਦੇ, ਉਹ ਪ੍ਰਵਾਨ ਕਿਵੇਂ ਹੁੰਦੇ ਨੇ, ਕਿਹੜਾ ਰਸਤਾ ਹੈ ਜਿਹਦੇ ਨਾਲ ਆਪਾਂ ਰੱਬ ਨੂੰ ਪ੍ਰਵਾਨ ਹੋਈਏ। ਬਾਣੀ ਤੁਸੀਂ ਵੀ ਪੜ੍ਹਦੇ ਹੋ, ਮੈਂ ਵੀ ਪੜ੍ਹਨਾ, ਪਰ ਸਾਧ ਸੰਗਤ ਸੰਤ ਦੀ ਪੜ੍ਹੀ ਹੋਈ ਬਾਣੀ ਰੱਬ ਨੂੰ ਪ੍ਰਵਾਨ ਹੈ। ਵਾਹਿਗੁਰੂ ਤੁਸੀਂ ਵੀ ਕਹਿੰਦੇ ਹੋ, ਵਾਹਿਗੁਰੂ ਅਸੀਂ ਵੀ ਕਹੀਦਾ, ਪਰ ਵਾਹਿਗੁਰੂ ਸੰਤ ਦਾ ਜਪਿਆ ਹੋਇਆ ਪ੍ਰਵਾਨ ਹੈ, ਉਹਦੇ ਪਿੱਛੇ ਰੀਜ਼ਨ ਕੀ ਹੈ? ਸਾਧ ਸੰਗਤ ਉਹ ਰੱਬ ਦੇ ਇੰਨਾ ਨੇੜੇ ਹੋ ਕੇ ਨਾਮ ਜਪਦਾ, ਉਹਦਾ ਜਪਿਆ ਹੋਇਆ ਨਾਮ ਰੱਬ ਨੂੰ ਪ੍ਰਵਾਨ ਹੋਣ ਲੱਗ ਪਈ। ਆਪਾਂ ਰੱਬ ਨੂੰ ਨੇੜੇ ਹੋ ਕੇ ਨਾਮ ਨਹੀਂ ਜਪਦੇ, ਅਸੀਂ ਬਾਣੀ ਪੜ੍ਹਨੇ ਪਰ ਗੁਰੂ ਦੇ ਨੇੜੇ ਹੋ ਕੇ ਨਹੀਂ। ਅਸੀਂ ਤਾਂ ਗੁਰਦੁਆਰੇ ਗੁਰੂ ਕੋਲ ਹਾਜ਼ਰ ਹੁੰਦੇ ਹਾਂ ਵੀ ਹਾਜ਼ਰ ਨਹੀਂ, ਸੰਤ ਕੱਲਾ ਉਜਾੜ ਜੰਗਲ ਵਿੱਚ ਵੀ ਬੈਠਾ ਹੋਵੇ ਤਾਂ ਵੀ ਉਹ ਰੱਬ ਤੇ ਗੁਰੂ ਦੇ ਨੇੜੇ ਹੋ ਕੇ ਬਾਣੀ ਪੜ੍ਹਦਾ, ਉਹ ਰੱਬ ਨਾਲ ਇੰਨੀ ਨੇੜਤਾ ਗੁਫ਼ਤਗੂ ਕਰਦਾ। ਸਾਧ ਸੰਗਤ 24 ਘੰਟੇ ਸੰਤ ਦਾ ਅਭਿਆਸ ਪੱਕ ਜਾਂਦਾ, ਮੈਨੂੰ ਗੁਰੂ ਵੇਖ ਰਿਹਾ, ਮੈਨੂੰ ਰੱਬ ਵੇਖ ਰਿਹਾ, ਉਹ ਨੇੜੇ ਹੋ ਜਾਂਦਾ ਰੱਬ ਦੇ, ਉਹਦੇ ਵਿੱਚ ਤੇ ਰੱਬ ਵਿੱਚ ਫਿਰ ਭੇਦ ਨਹੀਂ। ਤਾਈਓ ਸਾਹਿਬ ਨੇ ਕਿਹਾ, ਆਠ ਪਹਿਰ ਨਿਕਟ ਕਰ ਜਾਣੈ। ਨੁਕਤਾ ਕੀ? ਰੱਬ ਨੂੰ 24 ਘੰਟੇ 24 ਆਵਰ 8 ਪਹਿਰ ਉਹ ਰੱਬ ਨੂੰ ਨੇੜੇ ਜਾਣਦਾ, ਮੈਨੂੰ ਗੁਰੂ ਵੇਖ ਰਿਹਾ। ਤੇ ਤੁਸੀਂ ਆਪਾਂ ਸਾਰੇ ਮਨ ਵਿੱਚ ਵਿਚਾਰ ਕਰੀਏ, ਆਪਾਂ ਨੂੰ ਕਿੰਨਾ ਕੁ ਯਾਦ ਰਹਿੰਦਾ ਆਪਾਂ ਨੂੰ ਗੁਰੂ ਨੂੰ ਵੇਖ ਰਿਹਾ, ਆਪਾਂ ਨੂੰ ਕਿੰਨਾ ਕੁ ਮਨ ਚ ਧਿਆਨ ਰਹਿੰਦਾ ਮੈਨੂੰ ਗੁਰੂ ਵੇਖਦਾ। ਗੁਰੂ ਦੇ ਕੋਲ ਬਹਿ ਕੇ ਨਿੰਦਿਆ ਵੀ ਕਰ ਲਈਦੀ ਹੈ, ਗੁਰਦੁਆਰੇ ਬਹਿ ਕੇ ਚੁਗਲੀਆਂ ਵੀ ਕਰ ਲੈਂਦੀਆਂ ਨੇ, ਗੁਰਦੁਆਰੇ ਬਹਿ ਕੇ ਸਭ ਕੁਝ ਸਾਧ ਸੰਗਤ ਹੈ, ਆਪਣੇ ਮਨ ਚ ਸਾਰੇ ਖਿਆਲ ਆਉਂਦੇ ਨੇ, ਕਿਉਂਕਿ ਆਪਾਂ ਨੂੰ ਗੁਰੂ ਨੇੜੇ ਨਹੀਂ ਨਜ਼ਰਾਂ। ਸਾਧੂ ਇਸ ਤਰੀਕੇ ਨਾਲ ਜਪਦਾ, ਉਹ 24 ਘੰਟੇ ਅਭਿਆਸ ਕਰਦਾ, ਮੈਨੂੰ ਰੱਬ ਵੇਖ ਰਿਹਾ, ਇਸ ਲਈ ਉਹਦੇ ਜੀਵਨ ਵਿੱਚ ਪਾਪ ਪ੍ਰਵੇਸ਼ ਨਹੀਂ ਕਰਦਾ, ਉਹਦੇ ਜੀਵਨ ਦੇ ਅੰਦਰ ਕਦੇ ਪਾਪ ਦੇ ਅਪਰਾਧ ਨਹੀਂ ਹੁੰਦੇ, ਉਹ ਇੰਨਾ ਕੁ ਨਿਰਮਲ ਰਹਿੰਦਾ, ਉਹਦੀ ਸੰਗਤ ਕਰਨ ਵਾਲੇ ਲੋਕ ਵੀ ਨਿਰਮਲ ਹੋ ਜਾਂਦੇ ਨੇ। ਤਾਈਓ ਸਾਹਿਬ ਨੇ ਕਿਹਾ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੇ। ਨਿਰਮਲ ਹੋਣ ਦੀ ਨਿਸ਼ਾਨੀ ਹੈ ਰੱਬ ਨੇੜੇ, ਇਹ ਮਨ ਚ ਰੱਖਣਾ ਪਈ। ਤਾਈਓ ਸਾਹਿਬ ਨੇ ਕਿਹਾ

ਇਹ ਸੰਤ ਦੀ ਨਿਸ਼ਾਨੀ ਹੈ। ਉਹ 24 ਘੰਟੇ ਅੱਠੇ ਪੈਰ ਅਭਿਆਸ ਰੱਖਦਾ, ਮੈਂ ਰੱਬ ਦੇ ਨੇੜੇ, ਰੱਬ ਮੈਨੂੰ ਵੇਖ ਰਿਹਾ। ਜਦੋਂ ਚਿੱਤ ਵਿੱਚ ਰਵੇ ਨਾ ਮੈਨੂੰ ਰੱਬ ਵੇਖ ਰਿਹਾ, ਪਾਪ ਕਿਵੇਂ ਹੋਣਗੇ। ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਵੀ ਇਹ ਬੇਨਤੀ ਕਈ ਕਥਾ ਵਿੱਚ, ਪਾਪ ਉਦੋਂ ਪ੍ਰਵੇਸ਼ ਕਰਦਾ ਹੈ ਜਦੋਂ ਪੜਦਾ ਪੈ, ਕਿਹੜਾ ਮੈਨੂੰ ਕੋਈ ਵੇਖਦਾ, ਮੇਰਾ ਕਿਹੜਾ ਕਿਸੇ ਨੂੰ ਪਤਾ ਲੱਗਣਾ। ਉਦੋਂ ਬੰਦਾ ਪਾਪ ਕਰਦਾ, ਗਲਤੀ ਦੀ ਗੁੰਜਾਇਸ਼ ਹੀ ਉਦੋਂ ਹੈ ਜਦੋਂ ਪੜਦਾ ਪੈਦਾ, ਕਿਹੜਾ ਕਿਸੇ ਨੂੰ ਪਤਾ ਲੱਗਦਾ। ਪਰ ਸੰਤ ਕਦੇ ਪੜਦਾ ਨਹੀਂ ਪੈਣ ਦਿੰਦਾ, ਉਹ 24 ਘੰਟੇ ਯਾਦ ਰੱਖਦਾ ਮੈਨੂੰ ਰੱਬ ਵੇ, ਉਹਦਾ ਜੀਵਨ ਨਿਰਮਲ ਹੋ ਜਾਵੇ। ਇਹ ਐਗਜ਼ਾਮਪਲ ਮੈਂ ਉਦਣ ਦਰਬਾਰ ਸਾਹਿਬ ਤੋਂ ਵੀ ਕਹੀ। ਇੱਕ ਸੱਜਣ ਨੇ ਮੋਬਾਈਲਾਂ ਦੀ ਦੁਕਾਨ ਖੋਲੀ ਛੁੱਟੀ ਗਈ, ਤੇ ਸਾਧ ਸੰਗਤ ਉਹਨੇ ਦੁਕਾਨ ਦੇ ਸਾਹਮਣੇ ਦੀਵਾਰ ਉੱਤੇ ਮੋਟੇ ਅੱਖਰਾਂ ਵਿੱਚ, ਲਾਲ ਅੱਖਰਾਂ 'ਚ ਲਿਖਵਾ ਦਿੱਤਾ, ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ। ਬਹੁਤ ਥਾਵਾਂ ਤੇ ਲਿਖਿਆ ਹੁੰਦਾ, ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ। ਜਦੋਂ ਮੈਂ ਉਹਦੀ ਦੁਕਾਨ ਤੇ ਗਿਆ, ਉਹ ਆਪਣਾ ਹੀ ਬੱਚਾ ਸੀ, ਮੈਂ ਵੇਖ ਕੇ ਉਹਨੂੰ ਕਿਹਾ ਵੀ ਕਾਕਾ ਜੀ, ਤੁਸੀਂ ਕੈਮਰਾ ਤਾਂ ਕੋਈ ਲਵਾਇਆ ਹੀ ਨਹੀਂ ਦੁਕਾਨ ਵਿੱਚ, ਕਿਸੇ ਪਾਸੇ ਕੋਈ ਕੈਮਰਾ 4 ਖੂੰਜਿਆਂ ਵਿੱਚ ਲਗਵਾਇਆ ਨਹੀਂ, ਦੀਵਾਰ ਤੇ ਲਿਖ ਛੱਡਿਆ ਕਿ ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ। ਉਹ ਕਹਿੰਦਾ ਭਾਈ ਸਾਹਿਬ ਜੀ, ਲਿਖਵਾਇਆ ਬਿਸ਼ੱਕ ਨਹੀਂ, ਮੈਂ ਆਪਣੀ ਦੁਕਾਨ ਵਿੱਚ ਕੈਮਰਾ ਲਗਵਾਇਆ ਬਿਸ਼ੱਕ ਨਹੀਂ, ਪਰ ਦੀਵਾਰ ਤੇ ਲਿਖਿਆ ਹੋਇਆ ਕੰਮ ਦੇ ਰਿਹਾ। ਇੰਨੇ ਮਹੀਨਿਆਂ ਤੋਂ ਮੇਰੀ ਦੁਕਾਨ ਵਿੱਚ ਕੋਈ ਵੀ ਛੋਟੀ ਮੋਟੀ ਮੋਬਾਈਲ ਦੀ ਕਵਰ ਦੀ ਜਾਂ ਕਿਸੇ ਵਾਇਰ ਦੀ ਜਾਂ ਕਿਸੇ ਚਾਰਜਰ ਦੀ ਚੋਰੀ ਨਹੀਂ ਹੋਈ। ਜਦੋਂ ਗ੍ਰਾਹਕ ਸਾਹਮਣੇ ਲਿਖ ਲੈ ਪੜ ਲੈਂਦਾ ਨਾ, ਤੁਸੀਂ ਕੈਮਰੇ ਦੀ ਨਜ਼ਰ ਚੋ, ਕਹਿੰਦਾ ਉਹ ਸਾਵਧਾਨ। ਜੇ ਉਹਦੇ ਮਨ ਚ ਹੋਵੇ ਵੀ ਮੈਂ ਹੀਰਾ ਫੇਰੀ ਕਰਕੇ ਕੋਈ ਇੱਕ ਅੱਧਾ ਵਿੱਚੋਂ ਮੋਬਾਈਲ ਲੈ ਕੇ ਜਾਣਾ, ਕਹਿੰਦਾ ਉਹ ਮਿਟ ਜਾਂਦਾ ਮਨ ਚੋਂ, ਕਿਉਂਕਿ ਉਹਦੇ ਮਨ ਚ ਆਉਂਦਾ ਸਾਹਮਣੇ ਲੱਗਿਆ ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ। ਉਹ ਲਿਖਿਆ ਵੇਖ ਲੈਂਦਾ, ਲੱਗਿਆ ਵੇਖਦਾ ਨਹੀਂ। ਏਦਾਂ ਸਾਧ ਸੰਗਤ, ਲਿਖਿਆ ਹੀ ਹੋਵੇ ਨਾ ਤੁਹਾਨੂੰ ਕੈਮਰਾ ਵੇਖ ਰਿਹਾ, ਤੁਸੀਂ ਸਿੱਧੇ ਹੋ ਜਾਓ। ਕਦੇ ਵੇਖਿਓ ਦੀਵਾਨ ਵਿੱਚ ਜਦੋਂ ਕੋਈ ਬੈਠਾ, ਜੇ ਕੈਮਰਾ ਘੁਮਾ ਦਿਓ ਵੀ ਅੱਖਾਂ ਬੰਦ ਕਰਕੇ ਸਿੱਧਾ ਹੋ ਕੇ ਬਹਿਣਾ, ਫੋਟੋ ਜੋ ਮਾਰ ਰਹੀ ਹੈ, ਇੱਕ ਦੁਨਿਆਵੀ ਕੈਮਰਾ ਬੰਦੇ ਦੀ ਸਰੀਰ ਦੀ ਪੋਜੀਸ਼ਨ ਸਹੀ ਕਰ ਦਿੰਦਾ। ਜਦੋਂ ਯਾਦ ਰਵੇ ਰੱਬ ਦਾ ਕੈਮਰਾ ਮੇਰੇ ਤੇ ਲੱਗਾ, ਉਹਦੀ ਸੁਰਤ ਦੀ ਪੋਜੀਸ਼ਨ ਬਿਲਕੁਲ ਸਹੀ ਹੋ ਜਾਏਗੀ, ਕਦੇ ਪਾਪ ਨਹੀਂ ਕਰੇ। ਗਲਤੀ ਉਦੋਂ ਹੁੰਦੀ ਜਦੋਂ ਪੜਦਾ ਪਏ, ਸੰਤ ਦੇ ਜੀਵਨ ਵਿੱਚ ਪੜਦਾ ਨਹੀਂ ਪੈਂਦਾ। ਉਹ 24 ਘੰਟੇ ਯਾਦ ਰੱਖਦਾ ਮੈਨੂੰ ਰੱਬ ਵੇਖ ਰਿਹਾ। ਆਠ ਪਹਿਰ ਨਿਕਟ ਕਰ ਜਾਂਦੇ, ਆਪਾਂ ਇਕੱਲੇ ਪੜ੍ਹਦੇ ਹਾਂ ਤੇ ਸੰਤ ਇਹਨੂੰ ਜਿਉਂਦਾ ਕਿ ਘੱਟ ਘੱਟ ਕੇ ਅੰਦਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ। ਪੜੋ ਗੱਜ ਕੇ, ਘੱਟ ਘੱਟ ਕੇ ਅੰਦਰ ਕੀ ਜਾਣ, ਭਲੇ ਬੁਰੇ ਕੀ। ਸੰਤ 24 ਘੰਟੇ ਯਾਦ ਰੱਖਦਾ ਸਭ ਕੁਝ ਗੁਰੂ ਵੇਖਦੇ, ਤੇ ਸਾਧ ਸੰਗਤ ਇਸ ਲਈ ਉਹ ਨਿਰਮਲ ਰਹਿੰਦਾ, ਉਹਦੇ ਜੀਵਨ ਚ ਪਾਪ ਨਹੀਂ ਰਹਿੰਦੇ, ਉਹਦਾ ਥੋੜਾ ਜਪਿਆ ਨਾਮ ਵੀ ਜਮ੍ਹਾਂ ਹੋ ਜਾਂਦਾ। ਤੁਸੀਂ ਸਿਆਣੇ ਸੱਜਣ ਹੋ, ਕੋਈ ਬੰਦਾ ਕਮਾਈ ਭਾਵੇਂ ਥੋੜੀ ਕਰਦਾ ਹੋਵੇ, ਕਿਸੇ ਦਾ ਕੰਮ ਬਹੁਤ ਜ਼ਿਆਦਾ ਪੈਸਿਆਂ ਵਾਲਾ, ਕਿਸੇ ਦਾ ਥੋੜਾ ਵੀ, ਪਰ ਸਿਆਣੇ ਪੁਰਸ਼ਾਂ ਦਾ ਇੱਕ ਕਥਨ ਹੈ, ਜੇ ਕਮਾਈ ਥੋੜੀ ਵੀ ਹੋਵੇ ਘਰ ਵਿੱਚ ਸੱਜਣੋ, ਐਬ ਤੇ ਨਸ਼ਾ ਨਾ ਹੋਵੇ, ਥੋੜੀ ਕਮਾਈ ਵੀ ਘਰ ਵਿੱਚ ਜੁੜ ਜਾਂਦੀ ਹੈ। ਕਮਾਈ ਵੱਧਦੀ ਵੀ ਹੋਵੇ, ਐਬ ਤੇ ਨਸ਼ਾ ਘਰ 'ਚ ਵੜ ਜਾਏ, ਕੁਝ ਨਹੀਂ ਜੇ ਰਹਿੰਦਾ। 40-40 ਕਿੱਲਿਆਂ ਵਾਲੇ ਲੋਕ ਕੰਗਾਲ ਹੋ ਗਏ ਜਦੋਂ ਘਰਾਂ ਵਿੱਚ ਨਸ਼ੇ ਵੜ ਗਏ। ਜਦੋਂ ਘਰਾਂ ਵਿੱਚ ਐਬ ਤੇ ਨਸ਼ੇ ਵੜ ਗਏ, 40-40, 50-50 ਕਿੱਲਿਆਂ ਦੇ ਟੱਕ ਵੇਚ ਕੇ ਲੋਕ ਕੰਗਾਲ ਹੋ ਗਏ। ਸਾਧ ਸੰਗਤ, ਇਸ ਲਈ ਕਮਾਈ ਨਾਮ ਥੋੜਾ ਵੀ ਹੋਵੇ, ਜੇ ਇੰਨਾ ਡਰ ਰਵੇ ਨਾ ਮੈਨੂੰ ਗੁਰੂ ਵੇਖ ਰਿਹਾ, ਤੁਹਾਡੀ ਕਮਾਈ ਜੁੜਨ ਲੱਗ ਪੈਣ, ਕਿਉਂਕਿ ਪਾਪ ਨਹੀਂ ਨਾ ਹੋਣਾ। ਇਸ ਲਈ ਸਾਹਿਬ ਕਹਿੰਦੇ ਭਾਈ, ਸਾਧੂ ਕੋਲ ਕਮਾਈ ਜੁੜ ਜਾਂਦੀ ਹੈ, ਉਹਦੀ ਜੁੜੀ ਹੋਈ ਕਮਾਈ ਇੰਨੀ ਕੁ ਜੁੜਦੀ, ਉਹ ਕਮਾਈ ਵਿੱਚੋਂ ਕਿਸੇ ਦਾ ਵੀ ਭਲਾ ਕਰ ਦਿੰਦਾ, ਔਰ ਪਰਤ ਕੇ ਉਹ ਜਦੋਂ ਦੁਨੀਆਂ ਤੋਂ ਚਲਿਆ ਜਾਂਦਾ, ਲੋਕ ਤਾਂ ਵੀ ਉਹਦੀ ਵਡਿਆਈ ਕਰਦੇ ਰਹਿੰਦੇ, ਕਿਉਂਕਿ ਉਹਦੀ ਵਡਿਆਈ ਜਮ੍ਹਾਂ ਹੋ ਜਾਂਦੀ। ਜੇ ਕੋਈ ਰਿਸ਼ਤੇਦਾਰ ਅਮੀਰ ਹੋਵੇ, ਕਿਸੇ ਦੁਖੀ ਰਿਸ਼ਤੇਦਾਰ ਦਾ ਮਾਤੜ ਦਾ ਕੋਈ 1-2 ਲੱਖ ਦਾ ਨਾਲ ਸਹਾਇਤਾ ਵੀ ਕਰ ਦਿੰਦਾ, ਤੁਸੀਂ ਵੇਖਦੇ ਹੋ। ਜੇ ਭਰਾ ਅਮੀਰ ਹੋਵੇ, ਉਹ ਭੈਣ ਦਾ ਬੱਚਾ ਬਾਹਰ ਭੇਜਣਾ ਹੋਵੇ, 2-4 ਲੱਖ ਕੋਲੋਂ ਲਾ ਦਿੰਦਾ, ਇਹਨਾਂ ਕੋਈ ਨਹੀਂ ਕਾਕਾ ਬਾਹਰ ਗਿਆ ਫਿਰ ਮੋੜ ਦੇ। ਜੇ ਕਿਸੇ ਕੋਲ ਹੋਣਗੇ ਤਾਂ ਮਦਦ ਕਰੇਗਾ। ਸਾਧੂ ਕੋਲ ਨਾਮ ਜਪ ਕੇ ਕਮਾਈ ਇੰਨੀ ਜਮ੍ਹਾਂ ਹੋ ਜਾਂਦੀ ਹੈ, ਉਹ ਦੂਜਿਆਂ ਦਾ ਭਲਾ ਕਰਨ ਲੱਗ ਪੈਂਦਾ, ਉਹ ਦੂਜਿਆਂ ਦਾ ਪਰਉਪਕਾਰ ਕਰਨ ਲੱਗ ਪੈਂਦਾ, ਉਹ ਕਿਸੇ ਦੁਖੀ ਦਾ ਦੁੱਖ ਦੂਰ ਕਰ ਸਕਦਾ। ਇਹ ਸਾਧੂ ਕੋਲ ਕਮਾਈ ਹੈ। ਤਾਈਓ ਸਾਹਿਬ ਨੇ ਬਾਣੀ ਅੰਦਰ ਬਚਨ ਕਹੇ, ਭਾਈ ਸਾਧੂ ਪਰਉਪਕਾਰ ਲਈ ਧਰਤੀ ਤੇ ਜਨਮ ਲੈਂਦਾ, ਉਹ ਜਨਮ ਮਰਨ ਵਿੱਚ ਨਹੀਂ, ਜਨਮ

ਮਿਲਾ, ਉਹਨਾਂ ਕੋਲ ਸਾਧ ਸੰਗਤ ਇੰਨੀ ਕੁ ਕਮਾਈ ਜੁੜ ਜਾਂਦੀ ਹੈ, ਉਹ ਕਿਸੇ ਦੂਜੇ ਦਾ ਭਲਾ ਕਰ ਸਕਦੇ, ਉਹਨਾਂ ਦੇ ਕੋਲ ਇੰਨਾ ਕੁ ਨਾਮ ਦਾ ਧਨ ਹੈ, ਉਹ ਕਿਸੇ ਦੂਜੇ ਦਾ ਦੁੱਖ ਦੂਰ ਕਰ ਸਕਦੇ। ਲਾਹੌਰ ਦੇ ਵਜ਼ੀਰ ਨੂੰ ਇੱਕ ਭਿਆਨਕ ਰੋਗ ਹੋ ਗਿਆ, ਉਹਦੇ ਪੇਟ ਵਿੱਚ ਜਲੋਦਰ ਦਾ ਰੋਗ ਥੋੜਾ ਉੱਠ ਖੜਿਆ। ਬੈਦਾਂ ਤੋਂ ਦਵਾਈ ਲਵੇ, ਪਾਣੀ ਸੁੱਕ ਜਾਏ ਤੇ ਫਿਰ ਭਰ ਜਾਏ। ਕਹਿੰਦੇ ਨੇ ਉਹਨੂੰ ਸਾਈ ਮੀਆਂ ਮੀਰ ਨੇ ਦੱਸਿਆ, ਜੇ ਤੂੰ ਰੋਗ ਤੋਂ ਨਿਜਾਤ ਚਾਹੁੰਦਾ ਜਾ ਵਜ਼ੀਰ ਖਾਂ, ਸ੍ਰੀ ਅੰਮ੍ਰਿਤਸਰ ਸਾਹਿਬ ਚਲਾ ਜਾ, ਉੱਥੇ ਪ੍ਰਤੱਖ ਰੱਬ ਬੈਠਾ, ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਜਾ ਕੇ ਬੇਨਤੀ ਕਰ। ਗੁਰੂ ਅਰਜਨ ਦੇ ਮਹਾਰਾਜ ਪ੍ਰਤੱਖ ਰੱਬ ਨੇ, ਉਹਨਾਂ ਕੋਲ ਜਾ ਕੇ ਬੇਨਤੀ ਕਰ, ਤੇਰਾ ਦੁੱਖ ਹਟ ਜਾਏ। ਸਾਹਿਬ ਨੇ ਬਾਣੀ ਅੰਦਰ ਬਚਨ ਕਹੇ ਨੇ, ਗੁਰੂ ਅਰਜਨ ਦੇ ਮਹਾਰਾਜ ਪ੍ਰਤੱਖ ਰੱਬ ਨੇ ਇਹ ਗੱਲ ਭੱਟ ਸਾਹਿਬ ਬੰਦਾ ਕਹੀ, ਧਰਨ ਗਗਨ ਨਵ ਖੰਡ ਮੈਂ ਜੋਤ ਸਭ ਰੂਪੀ ਰਹੋ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ। ਜਦੋਂ ਵਜ਼ੀਰ ਖਾਂ ਆ ਗਿਆ ਨਾ ਲਾਹੌਰੋਂ, ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੇਵਾ ਕਰਾ ਰਹੇ ਨੇ, ਸਰੋਵਰ ਦੇ ਕੰਢੇ ਬੈਠੇ ਜਿੱਥੇ ਬਾਬਾ ਬੁੱਢਾ ਸਾਹਿਬ ਦੀ ਵੇਰ ਹੈ, ਤੇ ਜਦੋਂ ਵਜ਼ੀਰ ਨੇ ਆ ਕੇ ਮੱਥਾ ਟੇਕਿਆ, ਕਹਿੰਦਾ ਜੀ ਮੈਨੂੰ ਸਾਈ ਮੀਆਂ ਮੀਰ ਜੀ ਨੇ ਘੱਲਿਆ, ਮੈਂ ਲਾਹੌਰ ਦਾ ਇੱਕ ਬਹੁਤ ਵੱਡਾ ਵਜ਼ੀਰ ਹੈ, ਪਰ ਮੈਨੂੰ ਭਿਆਨਕ ਰੋਗ ਜਲੋਦਰ ਦਾ ਰੋਗ ਹੋ ਗਿਆ, ਮੇਰੇ ਪੇਟ ਵਿੱਚ ਪਾਣੀ ਵਾਲਾ ਫੋੜ ਹੈ, ਮੈਨੂੰ ਤੰਦਰੁਸਤ ਕਰੋ, ਮੈਂ ਬੜਾ ਦੁਖੀ। ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਬਚਨ ਕਹੇ, ਕਹਿੰਦੇ ਭਾਈ ਉਹ ਜਿਹੜਾ ਬਜ਼ੁਰਗ ਬੰਦਾ ਹੁੰਦਾ ਨਾ ਚਿੱਟੇ ਦਾੜੇ ਵਾਲਾ, ਉਹ ਬਾਬੇ ਨੂੰ ਜਾ ਕੇ ਪੁੱਛ, ਉਹ ਤੇਰਾ ਰੋਗ ਹਟਾ ਸਕ। ਜਿਹੜੀ ਗੱਲ ਸਾਨੂੰ ਕਹੀ ਹੈ ਉਹ ਬਜ਼ੁਰਗ ਬਾਬੇ ਨੂੰ ਕਹਿ ਜਾ ਕੇ, ਉਹ ਤੇਰਾ ਰੋਗ ਹਟਾ ਸਕਦਾ। ਵੇਖੋ ਸਾਧ ਸੰਗਤ, ਜਿਹਦੇ ਕੋਲ ਕਮਾਈ ਉਹ ਦੂਜੇ ਦਾ ਭਲਾ ਕਰ ਸਕਦਾ। ਇਹ ਗੁਰੂ ਅਰਜਨ ਦੇ ਮਹਾਰਾਜ ਨੂੰ ਪਤਾ ਹੈ, ਉਹ ਚਿੱਟਾ ਸ਼ਮਸ ਦਾੜਾ ਬਜ਼ੁਰਗ ਪਤਾ ਕੌਣ ਹੈ? ਬਾਬਾ ਬੁੱਢਾ ਸਾਹਿਬ। ਬਾਬੇ ਬੁੱਢੇ ਕੋਲ ਇੰਨੀ ਕਮਾਈ ਹੈ, ਉਹ ਆਪਣੀ ਕਮਾਈ ਚੋਂ ਖਿੰਨ ਮਾਤਰ ਦੇ ਕੇ ਕਿਸੇ ਦਾ ਭਲਾ ਕਰ ਦੇਗਾ। ਹਜ਼ੂਰ ਗੁਰੂ ਅਰਜਨ ਦੇ ਮਹਾਰਾਜ ਬੋਲੇ, ਉਹ ਬਜ਼ੁਰਗ ਕੋਲ ਜਾ, ਉਹਨੂੰ ਦੱਸ। ਉਹ ਵਜ਼ੀਰ ਖਾਂ ਚਲਾ ਗਿਆ, ਉਹਨੇ ਹੱਥ ਜੋੜ ਕੇ ਬਜ਼ੁਰਗ ਜਾ ਕੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ, ਕਹਿੰਦਾ ਜੀ ਮੈਨੂੰ ਗੁਰੂ ਸਾਹਿਬ ਨੇ ਘੱਲਿਆ, ਤੁਹਾਡੇ ਕੋਲ ਭੇਜ ਦਿੱਤਾ, ਮੈਨੂੰ ਬੜਾ ਭਿਆਨਕ ਰੋਗ ਹੈ, ਮੈਨੂੰ ਠੀਕ ਕਰ ਦਿਓ, ਮੈਨੂੰ ਪੇਟ ਦਾ ਰੋਗ ਹੈ। ਤੇ ਬਾਬੇ ਬੁੱਢੇ ਦੇ ਹੱਥ ਵਿੱਚ ਮਿੱਟੀ ਵਾਲੀ ਟੋਕਰੀ ਸੀ, ਬੜੇ ਜ਼ੋਰ ਨਾਲ ਟੋਕਰਾ ਮਾਰ ਕੇ ਕਿਹਾ, ਨੌਕਰ ਕੋਲ ਕਾਹਦੇ ਆਇਆ? ਰੱਬ ਤਾਂ ਉਹ ਬੈਠਾ ਜੇ ਭਲਾ ਕਰਾਉਣਾ ਗੁਰੂ ਅਰਜਨ ਦੇ ਮਹਾਰਾਜ ਕੋਲ, ਮੇਰੇ ਕੋਲ ਕਾਹਦੇ ਵਾਸਤੇ ਆਇਆ? ਮੈਂ ਤਾਂ ਗੁਰੂ ਅਰਜਨ ਦੇ ਮਹਾਰਾਜ ਦੇ ਘਰ ਦਾ ਨੌਕਰ ਹੈ, ਮਾਲਕਾਂ ਦੇ ਬੈਠੇ ਨੌਕਰਾਂ ਕੋਲੋਂ ਨਹੀਂ ਮੰਗੀਦਾ। ਟੋਕਰਾ ਮਾਰ ਕੇ ਕਹਿ ਜਾ ਉਧਰ ਜਾ। ਤੇ ਵਜ਼ੀਰ ਖਾਂ ਦੇ ਪੇਟ ਚ ਦਰਦ ਉੱਠਿਆ, ਏਦਾਂ ਪੇਟ ਪਕੜਿਆ ਹੋਇਆ ਗੁਰੂ ਅਰਜਨ ਦੇ ਮਹਾਰਾਜ ਕੋਲ ਆ ਗਿਆ। ਕਹਿੰਦਾ ਮਹਾਰਾਜ ਉਹ ਬਜ਼ੁਰਗ ਕੋਲ ਚੰਗਾ ਘੱਲਿਆ, ਉਹਨੇ ਤਾਂ ਟੋਕਰਾ ਮਾਰਿਆ, ਮਹਾਰਾਜ ਦਰਦ ਬੜਾ ਹੋ ਰਿਹਾ, ਬੜੀ ਪੀੜਾ ਹੁੰਦੀ ਹੈ, ਪੀੜ ਹੁੰਦੀ ਹੈ। ਉਹ ਬਜ਼ੁਰਗ ਕਹਿੰਦਾ ਨੌਕਰ ਕੋਲੋਂ ਕਿਉਂ ਮੰਗਣ ਆਇਆ? ਮਾਲਕ ਕੋਲ ਮਹਾਰਾਜ, ਤੁਸੀਂ ਉਹਦੇ ਕੋਲ ਘੱਲਿਆ, ਉਹਨੇ ਮੁੜ ਕੇ ਫਿਰ ਤੁਹਾਡੇ ਕੋਲ ਘੱਲ ਦਿੱਤਾ ਹੈ। ਗੁਰੂ ਅਰਜਨ ਦੇ ਮਹਾਰਾਜ ਮੁਸਕਰਾ ਕੇ ਬੋਲੇ, ਕਹਿੰਦੇ ਵਜ਼ੀਰ ਖਾਂ ਹੁਣ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ, ਓਏ ਬਾਬੇ ਬੁੱਢੇ ਨੇ ਤੇਰਾ ਆਪਰੇਸ਼ਨ ਕਰ ਦਿੱਤਾ ਹੈ, ਜਿਹੜਾ ਟੋਕਰਾ ਮਾਰਿਆ ਹੁਣ ਤੂੰ ਤੰਦਰੁਸਤ ਹੋ ਗਿਆ, ਜਾਂ ਸੁਖਮਣੀ ਦਾ ਜਾਪ ਕਰੀ ਤੈਨੂੰ ਕੋਈ ਰੋਗ ਨਹੀਂ। ਸਾਧ ਸੰਗਤ, ਬਾਬੇ ਬੁੱਢੇ ਦੇ ਹੱਥ ਨਾਲ ਮਾਰਿਆ ਟੋਕਰਾ, ਉਹ ਟੋਕਰੀ ਵੱਜਣ ਦੀ ਦੇਰ ਵਜ਼ੀਰ ਖਾਂ ਤੰਦਰੁਸਤ ਹੋ ਗਿਆ। ਕਹਿਣ ਤੋਂ ਭਾਵ ਗੁਰੂ ਜਾਣਦਾ ਜਿਹੜੇ ਸਿੱਖ ਦੀ ਕਮਾਈ ਇਕੱਠੀ ਹੋ ਜਾਏ ਉਹ ਦੂਜੇ ਦਾ ਦੁੱਖ ਦੂਰ ਕਰ ਸਕਦਾ, ਜਿਹਦੇ ਕੋਲ ਨਾਮ ਦੀ ਕਮਾਈ ਹੈ ਉਹ ਕਿਸੇ ਦੂਜੇ ਦਾ ਭਲਾ ਕਰ ਸਕਦਾ ਹੈ। ਇੱਕ ਬੇਨਤੀ ਹੋਰ, ਇੱਥੇ ਬੜਾ ਗਹਿਰਾ ਕੰਸੈਪਟ ਹੈ, ਗੁਰੂ ਕੋਲ ਜਾਓਗੇ, ਗੁਰੂ ਕਹਿੰਦਾ ਸਿੱਖ ਕੋਲ ਜਾ, ਤੇ ਸਿੱਖ ਉਹ ਪਰਵਾਨ ਹੈ ਜਿਹੜਾ ਆਪਣੇ ਕੋਲ ਨਾ ਰੱਖ ਲੈ, ਉਹ ਕਵੇ ਬਈ ਜੋ ਕਰਨਾ ਗੁਰੂ ਨੇ ਭਲਾ ਕਰਨਾ। ਇੱਕ ਸੰਤ ਦੀ ਨਿਸ਼ਾਨੀ ਹੈ, ਉਹ ਭਲਾ ਤੁਹਾਡਾ ਖੁਦ ਕਰ ਦਿੰਦਾ, ਪਰ ਜੋੜਦਾ ਤੁਹਾਨੂੰ ਗੁਰੂ ਨਾਲ ਹੈ। ਭਲਾ ਕਰਕੇ ਨਹੀਂ ਕਹੇਗਾ ਉਹ ਮੈਨੂੰ ਮੱਥਾ ਟੇਕੋ, ਉਹ ਭਲਾ ਕਰਕੇ ਕਹੇਗਾ ਜਾਓ ਭਾਈ ਬਾਣੀ ਪੜੋ, ਗੁਰੂ ਨੇ ਕਰਨਾ ਜੋ ਕਰਨਾ। ਸਾਧ ਸੰਗਤ, ਉਹਦੀ ਜਾਮਣੀ ਪੈਂਦੀ ਹੈ, ਕੰਮ ਗੁਰੂ ਕਰ ਦਿੰਦਾ, ਪਰ ਜਾਮਣੀ ਉਹ ਸਾਧੂ ਦੀ ਹੈ, ਕਿ ਗੁਰਮਤ ਦੀ ਨਿਸ਼ਾਨੀ ਹੈ। ਗੁਰਸਿੱਖ ਨਾਮ ਜਪਣ ਵਾਲਾ ਸਾਧੂ ਆਪਣੇ ਨਾਲ ਨਹੀਂ ਜੋੜਦਾ, ਜਦੋਂ ਜੋੜੇਗਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜੇ, ਇਹ ਉਹਦੀ ਨਿਸ਼ਾਨੀ ਹੈ। ਤਾਂਹੀਓ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਬਚਨ ਗਏ, ਸਿੱਖੋ ਬਾਬੇ ਬੁੱਢੇ ਵਰਗੇ ਸਿੱਖ ਦੀ ਚਰਨ ਧੂੜ ਮੰਗਿਆ ਕਰੋ, ਉਹ ਬਾਬੇ ਬੁੱਢੇ ਵਰਗੇ ਸਾਧੂ ਦੀ ਚਰਨ ਧੂੜ ਮੰਗੋ, ਬਾਬੇ ਬੁੱਢੇ ਵਰਗੇ ਗੁਰਸਿੱਖ ਦੀ ਚਰਨ ਧੂੜ ਲੈ ਕੇ ਪਾਪੀਆਂ ਦੀ ਵੀ ਗਤੀ ਹੋ ਜਾਂਦੀ ਹੈ, ਕਿਉਂਕਿ ਬਾਬੇ ਬੁੱਢੇ ਕੋਲ ਕਮਾਈ ਬਹੁਤ ਜੁੜ ਗਈ। ਤਾਂਹੀਓ ਸਾਹਿਬ ਨੇ ਬਚਨ

ਜਪਣ ਵਾਲਿਆਂ ਕੋਲ ਇੰਨੀ ਕਮਾਈ ਹੈ, ਉਹ ਸਾਧ ਸੰਗਤ ਕਿਸੇ ਨੂੰ ਬਚਨ ਕਹਿ ਦੇਣ, ਉਸੇ ਵਕਤ ਉਹਦਾ ਭਲਾ ਹੋ ਜਾਵੇ। ਪਤਾ ਜੀ ਕਿਉਂ? ਉਸ ਰਸਨਾ ਨਾਲ ਉਹ ਇੰਨਾ ਨਾਮ ਜਪਦੇ ਨੇ, ਸਾਧ ਸੰਗਤ ਰੱਬ ਉਹਨਾਂ ਦੀ ਰਸਨਾ ਤੇ ਬਹਿ ਜਾਂਦਾ ਹੈ, ਗੁਰੂ ਉਹਨਾਂ ਦੀ ਰਸਨਾ ਤੇ ਬਹਿ ਜਾਂਦਾ ਹੈ। ਤਾਈਓ ਸਾਹਿਬ ਨੇ ਕਿਹਾ ਪ੍ਰਭ ਜੀ ਵਸੈ।

0: ਭਾਈ ਉਸ ਦਾਸ ਦਾ ਉਸ ਜਪਣ ਵਾਲੇ ਦਾ ਰੱਬ ਕੰਮ ਕਰਨ ਲੱਗ ਪੈਂਦਾ, ਕਿਉਂ? ਰੱਬ ਉਹਦੀ ਰਸਨਾ ਤੇ ਪੈ ਜਾਂਦਾ।
1: प्रोग्राम दा एह हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकदे हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11 2316 27 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल, रूफिंग, इंसुलेशन दे नाल नाल किसी भी प्रकार दे कस्टम मेटल, मिटन साइडिंग दे सामान बारे कोई भी जानकारी लैण लई तुसी अज ही निर्वैर जौहल जी नूं 403-690-8700 यानी 403-690-8700 जां फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6 स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग, साइडिंग, स्टुको, सॉफ्ट फेशिया, स्मार्ट रिम, फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नूं 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
0: देखो साधु सहस भाए कोई वचन कह रहे हैं बड़े बड़े अभागियां दे भाग बदल जाते हैं। संत आप निर्मल है, दूजे नूं मैल तो रहित कर सकता है। ताइयों साहिब ने कहा ब्रह्म ज्ञानी निर्मल ते निर्मला पढ़ो जैसे मैल न लागे जला। भाई ब्रह्म ज्ञानी दे अंदर जपन वाले दे अंदर एक गुण है, ओदी संगत करन वाला बंदा मैल तो रहित हो जांदा है। क्यों? ओ 24 घंटे अपने आप नूं निर्मल रखदा है। हुण आपां 24 घंटे निर्मल किवें रह सकदे, मैल तो रहित किवें रह सकदे? कोई कम ना करो 24 घंटे अठां पहरां बाद तुहाडा शरीर लोड़ महसूस करेगा इशनान करन दा। कम तो कोई नहीं किया, कोई गर्मी का कम नहीं किया, कोई पशुओं नूं पट्ठे नहीं पाए, कोई दिहाड़ी नहीं गए, घर के अंदर बैठे रहो। 24 घंटे बाद आ शरीर गंदा हो जाता, इन इशनान की लोड़ पड़ती है। इतों तक साहब ने बाणी अंदर कहा कर पूर पोप सुगंधा परस मनुखें देहन मजा नदा दुर्गंधा। कहते भाई शरीर इदा का है, इतने जिन्ने मर्जी परफ्यूम संदल छिड़क लाओ 24 घंटे बाद बदबू मारन लग पैंदा है। लोग किन्ने बॉडी डिओडोरेंट लगते हैं, कई तरह के परफ्यूम छिड़कते हैं, 24 घंटे बाद देखो कितने गए परफ्यूम, शरीर विचों फिर बदबू आती है। ਤਾਈਓ ਪਾਤਸ਼ਾਹ ਨੇ ਕਿਹਾ ਮਜਹ ਰੁਦਰ ਦੁਰਗੰਧਾ ਅਤ ਕਰਵੀਣ ਅਗਿਆਨ, ਇਹ ਅਗਿਆਨੀ ਬੰਦੇ ਤੂੰ ਭੁੱਲ ਵਿੱਚ ਹੈ, ਤੇਰਾ ਸਰੀਰ ਕੋਈ ਨਹੀਂ, ਰੱਬ ਦਾ ਹੀ ਬਣਾਇਆ ਮਾਨਸ ਤੇ ਹੀ ਸੋਹਣੀ ਹੈ, ਜੇ ਨਾਮ ਜਪੇ ਤਾਂ ਚੰਗਾ, ਨਹੀਂ ਤਾਂ ਗੰਦਗੀ ਨਾਲੋਂ ਵੀ ਗੰਦਾ, ਇੱਥੇ ਤੂੰ ਜਿੰਨਾ ਮਰਜ਼ੀ ਪਰਫਿਊਮ ਛਿੜਕ ਲਾ 24 ਘੰਟਿਆਂ ਬਾਅਦ ਫਿਰ ਦੁਰਗੰਧ ਆਉਂਦੀ ਹੈ, ਤੂੰ ਤਾਂ ਪਰਫਿਊਮ ਵੀ ਮੈਲਾ ਕਰ ਦਿੱਤਾ, ਤੂੰ ਤਾਂ ਫੁੱਲਾਂ ਦੀ ਸੇਧ ਵੀ ਮੈਲੀ ਕਰ ਦਿੱਤੀ, ਭਾਈ ਤੂੰ ਤਾਂ ਦੁਰਗੰਧ ਨਾਲ ਭਰੇ। ਹਾਂ ਸੋਹਣਾ ਪਤਾ ਕਦੋਂ ਹੈ? ਜਦੋਂ ਤੂੰ ਰੱਬ ਦਾ ਨਾਮ ਜਪੇ। ਫਿਰ ਗੁਰੂ ਕਹੇਗਾ ਮਾਨਸ ਜਨਮ ਦੁਲੰਭ ਹੈ, ਨਹੀਂ ਤਾਂ ਗੁਰੂ ਕਹੇਗਾ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪਣ ਅੰਗ ਚੜਾਇਆ, ਤ੍ਰਿਗ ਸਰੀਰ ਪਟੰਬ ਸਹਿਤ ਸਿਉ ਜਿੱਤ ਹੁਣ ਖਸਮ ਨਾ ਪਾਇਆ। ਜੇ ਜਪਿਆ ਨਾਮ ਫਿਰ ਦੁਲੱਭ ਦੇ, ਫਿਰ ਇਹਨੂੰ ਕਿਹਾ ਦੁਲੱਭ ਦੇ ਭਾਈ ਵਡਭਾਗੀ, ਫਿਰ ਕਹਿਣਗੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਪ੍ਰਾਪਤ ਹੋਈ ਹੈ ਭਲੀ ਦੁਲੱਭ ਦੇ ਹੈ। ਪਰ ਸਾਧ ਸੰਗਤ ਜੇ ਨਾਮ ਨਾ ਜਪਿਆ ਗੰਦਗੀ ਨਾਲੋਂ ਵੀ ਗੰਦ। ਤਾਈਓ ਇੱਕ ਪੰਜਾਬੀ ਦਾ ਵਿਦਵਾਨ ਲਿਖਦਾ ਹੈ, ਕਹਿੰਦਾ ਰੱਬ ਨੇ ਕੀ ਬਣਾਇਆ ਬਾਰੀ ਬਲਿਹਾਰੀ ਜਾਵਾਂ ਨਿੱਤ ਦੀ ਸ਼ਾਨ ਤੋਂ, ਜਿਸ ਦੀਆਂ ਕੁਦਰਤਾਂ ਬਣਾਇਆ ਤੁਸ਼ ਬੰਦਾ ਏ, ਅੱਡੋ ਅੱਡੀ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਏ ਸਫਾਈ, ਸੋਹਣਾ ਫੇਰ ਫੇਰ ਰੰਦਾ ਏ। ਬੰਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ, ਬੰਦਗੀ ਬਗੈਰ ਬੰਦਾ ਗੰਦਗੀ ਤੋਂ ਕਰਦਾ। ਜੇ ਨਾਮ ਨਾ ਜਪੀਏ ਫਿਰ ਦਰਕਾਰ ਯੋਗ ਹੈ ਸਰੀਰ। ਇਸ ਲਈ ਸਾਧ ਸੰਗਤ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਜਿਹੜਾ ਸਰੀਰ ਬਖਸ਼ਿਆ ਇਹ ਤਾਂ ਦੁਲੱਭ ਦੇ ਵਡਭਾਗੀ ਹੈ ਜੇ ਨਾਮ ਜਪੇ। ਨਾਮ ਤੋਂ ਬਗੈਰ ਇਹ ਗੰਦਗੀ ਨਾਲ ਭਰੀ, 24 ਘੰਟਿਆਂ ਵਿੱਚ ਕੋਈ ਕੰਮ ਨਾ ਕਰੋ, ਸਰੀਰ ਨਹਾਉਣ ਦੀ ਲੋੜ ਮਹਿਸੂਸ ਕਰਦਾ, ਆਹ ਕੱਪੜੇ ਪਾਏ ਨੇ 24 ਘੰਟੇ ਕੋਈ ਕੰਮ ਨਹੀਂ ਕੀਤਾ, ਇਹ ਵੇਖਿਓ ਸਾਧ ਸੰਗਤ ਕੱਲ ਨੂੰ ਲਾਓਗੇ ਆ ਕਲਰ ਪਿੱਛੋਂ ਮੈਲਾ ਹੋਇਆ ਹੁੰਦਾ, ਕਿੱਥੋਂ ਮਿੱਟੀ ਆ ਗਈ, ਸਰੀਰ ਚੋਂ ਗੰਦਗੀ ਹੈ, ਕੱਪੜੇ ਮੈਲੇ ਹੋ ਜਾਂਦੇ ਨੇ। ਇਹ ਵੀ ਸੱਚ ਹੈ ਜੇ ਬਿਨਾਂ ਕੰਮ ਕੀਤਿਆਂ ਸਰੀਰ ਮੈਲਾ ਹੁੰਦਾ, ਬਿਨਾਂ ਕੰਮ ਕੀਤਿਆਂ ਕੱਪੜਿਆਂ ਤੇ ਮਿੱਟੀ ਗੰਦਗੀ ਪੈ ਜਾਂਦੀ, ਕੱਪੜਾ ਗੰਦਾ ਹੋ ਜਾਂਦਾ, ਇਹ ਵੀ ਸੱਚ ਹੈ। ਕੁੱਝ ਨਾ ਕਰੋ 24 ਘੰਟਿਆਂ ਚ ਮਨ ਆਪਣੇ ਆਪ ਮੈਲਾ, ਇਹ ਚ ਬੜੇ ਫੁਰਨੇ ਆਉਂਦੇ ਨੇ, ਲੋਭ ਦੇ, ਈਰਖਾ ਦੇ, ਦਵੈਸ਼ ਦੇ, ਕਾਮ ਦੇ, ਕ੍ਰੋਧ ਦੇ, ਹੰਕਾਰ ਦੇ, ਬੜੇ ਫੁਰਨੇ ਹੁੰਦੇ ਨੇ। ਬੈਠੋ ਇਹਦੇ ਵਿੱਚ ਫੁਰਨੇ ਆਈ ਜਾਣਗੇ, ਇਹ ਤਾਂ ਗੁਰਦੁਆਰੇ ਬੈਠਾ ਰਹੇ ਤਾਂ ਵੀ ਇਹਦੇ ਅੰਦਰ ਕਈ ਫੁਰਨੇ ਹੁੰਦੇ। ਹੁਣ ਮਨ ਫੁਰਨਿਆਂ ਕਰਕੇ ਹੁੰਦਾ ਮਿਲੇ, ਇਹਨੂੰ ਕਿਵੇਂ ਸ਼ੁੱਧ ਕੀਤਾ ਜਾਵੇ, ਕਿਵੇਂ ਨਿਰਮਲ ਰਹੇ? ਇੱਕੋ ਹੀ ਨੁਕਤਾ ਜਿਹੜਾ ਗੁਰੂ ਦੇ ਕਿਸੇ ਸਾਧੂ ਸੰਤ ਗੁਰਸਿੱਖ ਨੇ ਕਮਾਇਆ, ਉਹ ਨੁਕਤਾ ਇਹ ਹੈ 24 ਘੰਟੇ ਯਾਦ ਰੱਖ, ਤੈਨੂੰ ਰੱਬ ਵੇਖ ਰਿਹਾ। ਮਨ ਬੜਾ ਕੁਝ ਕਹਿੰਦਾ ਪਰ ਤਨ ਨੂੰ ਸੰਭਾਲ ਕੇ ਰੱਖ। ਮਨ ਨੇ ਬੜਾ ਕੁਝ ਸੋਚਣਾ, ਮੈਲਾ ਨਾ ਹੋਵੇ 24 ਘੰਟੇ ਯਾਦ ਰੱਖੇ, ਤੈਨੂੰ ਰੱਬ ਵੇਖ, ਤੈਨੂੰ ਗੁਰੂ ਵੇਖ ਰਿਹਾ। ਜਦੋਂ ਇਹ ਅਭਿਆਸ ਪੱਕ ਜਾਂਦਾ, ਇੱਕ ਦਿਨ ਸਾਧੂ ਦੇ ਜੀਵਨ ਵਿੱਚ ਘਟਨਾ ਘਟਦੀ ਹੈ, ਇੱਕ ਦਿਨ ਉਸ ਰੱਬ ਨੂੰ ਉਹ ਵੇਖ ਲੈਂਦਾ, ਜਿੱਦਣ ਰੱਬ ਨੂੰ ਵੇਖ ਲੈਂਦਾ ਦੁਨੀਆਂ ਉਹਨੂੰ ਪੂਜਣ ਲੱਗ ਪੈਂਦੀ, ਉਦਣ ਸਮਝੋ ਉਹ ਘਟਨਾ ਘਟਦੀ ਹੈ। ਜਿਵੇਂ ਇੱਕ ਫੁੱਲ ਦੇ ਅੰਦਰ ਖੁਸ਼ਬੂ ਭਰ ਗਈ ਹੈ, ਹੁਣ ਫੁੱਲ ਵਿੱਚ ਖੁਸ਼ਬੂ ਭਰਨ ਦੀ ਦੇਰ ਹੈ, ਉਹਨੂੰ ਖਿੜਨ ਤੋਂ ਕੋਈ ਨਹੀਂ ਰੋਕ ਸਕਦਾ। ਜਦੋਂ ਫੁੱਲ ਖਿੜ ਜਾਂਦਾ ਹੈ ਭੌਰਿਆਂ ਨੂੰ ਸੱਦਣਾ ਨਹੀਂ ਪੈਂਦਾ, ਆਪਣੇ ਆਪ ਫੁੱਲਾਂ ਦੇ ਅੱਗੇ ਗੁੰਜਹਾਰ ਪਾਉਂਦੇ ਨੇ। ਜਿੱਦਣ ਕਿਸੇ ਭਗਤੀ ਵਾਲੇ ਕੋਲ ਨਾਮ ਦਾ ਰਸ ਭਰਦੇ ਨਾ, ਲੋਕ ਸੱਦਣੇ ਨਹੀਂ ਪੈਂਦੇ, ਦੁਨੀਆਂ ਆਪੇ ਹੀ ਆਉਣ ਲੱਗ ਪੈਂਦੀ, ਲੋਕ ਆਪੇ ਹੀ ਲੱਭਣ ਲੱਗ ਪੈਂਦੇ। ਜਦੋਂ ਸਾਧ ਸੰਗਤ ਫਲਾਂ ਨੂੰ ਮੂਰ ਪੈ ਗਏ, ਬਰਤਨ ਵਿੱਚ ਕੋਇਲਾਂ ਬੁਲਾਉਣੀਆਂ ਨਹੀਂ ਪੈਂਦੀਆਂ, ਪੰਛੀ ਆਪੇ ਹੀ ਆ ਕੇ ਟਾਲਾਂ ਤੇ ਬਹਿੰਦੇ ਨੇ। ਜਦੋਂ ਭਗਤੀ ਦਾ ਰਸ ਭਰ ਜਾਏ ਦੁਨੀਆਂ ਬੁਲਾਉਣੀ ਨਹੀਂ ਪੈਂਦੀ, ਲੋਕ ਆਪੇ ਹੀ ਪੂਜਣ ਲੱਗ ਪੈਂਦੇ। ਇਹ ਨਾਮ ਜਪਣ ਭਗਤੀ ਤੇ ਗੁਰੂ ਦੀ ਭੈ ਭਾਵਣੀ ਦਾ ਨਤੀਜਾ, ਸਾਧ ਸੰਗਤ ਦੁਨੀਆਂ ਯਾਦ ਕਰਦੀ ਹੈ, ਨਹੀਂ ਤੇ ਅਰਬਾਂ ਖਰਬਾਂ ਦੀ ਜਾਇਦਾਦ ਦੁਨੀਆਂ ਜੋੜ ਲੈਂਦੀ, ਬਾਅਦ ਚ ਕੋਈ ਬਰਸੀ ਨਹੀਂ ਮਨਾਉਂਦੀ। ਵੱਧ ਤੋਂ ਵੱਧ ਅਮੀਰ ਬੰਦਿਆਂ ਦੀਆਂ 5 ਬਰਸੀਆਂ ਮਨਾਈਆਂ ਜਾਂਦੀਆਂ, ਪੋਤੇ ਪੁੱਤਰ ਕਹਿਣਗੇ ਜਾਇਦਾਦ ਬਹੁਤ ਬਾਪੂ ਛੱਡ ਗਿਆ, 5 ਸਾਲ ਉਹਦਾ ਖੰਡ ਪਾਠ ਕਰਾਉਂਦੇ ਨੇ, ਉਹ ਤੋਂ ਬਾਅਦ ਹਟ ਜਾਂਦੇ ਨੇ। ਸਾਧੂ ਦੀਆਂ ਯਾਦਾਂ ਸਦੀਆਂ ਤੱਕ ਰਹਿੰਦੀਆਂ ਨੇ। ਤਾਈਓ ਸਾਹਿਬ ਨੇ ਕਿਹਾ

ਅੰਦਰ ਰਹਿਤ ਸੁਣੋ ਮੇਰੇ ਭਾਈ, ਕੀ ਰਹਿਤ ਹੈ? ਇਹ ਸੰਤ ਦੀ ਵਡਿਆਈ ਹੈ ਭਾਈ। ਸੰਤ ਰਹਿਤ ਸੁਣੋ ਮੇਰੇ ਭਾਈ, ਉਹ ਕੀ ਮਹਿਮਾ ਕਥਨ ਨਾ ਜਾਈ। ਉਹ ਕਹਿਣ ਤੋਂ ਬਾਹਰ ਸੰਤ ਦੀ ਵਡਿਆਈ ਕੀਤੀ ਜਾ ਸਕਦੀ, ਵਿਆਖਿਆ ਨਹੀਂ ਹੋ ਸਕਦੀ। ਸ੍ਰੀ ਦਰਬਾਰ ਸਾਹਿਬ ਪਰਿਕਰਮਾ ਜਦੋਂ ਪੱਕੀਆਂ ਕਰਾਈਆਂ ਨਾ ਪਹਿਲੀ ਵਾਰ, ਉਹ ਕਾਰ ਸੇਵਾ ਸ੍ਰੀਮਾਨ ਸੰਤ ਬਾਬਾ ਗੁਰਮੁਖ ਸਿੰਘ ਜੀ ਨਨਕਾਣਾ ਸਾਹਿਬ ਵਾਲੇ, ਵਿਆਸਾ ਦੇ ਨਾਲ ਦਰਿਆ ਦੇ ਕੰਢੇ ਇੱਕ ਪਿੰਡ ਹੈ, ਉਹ ਪਿੰਡ ਦਾ ਨਾਮ ਹੈ ਧਾਲੀਵਾਲ। ਉਸ ਪਿੰਡ ਦੀ ਪੰਚਾਇਤ ਇੱਕ ਵਕਤ ਬਾਬਾ ਜੀ ਦੇ ਕੋਲ ਦਰਬਾਰ ਸਾਹਿਬ ਆਈ ਤੇ ਉਹ ਪੰਜ ਛੇ ਮੈਂਬਰ ਪੰਚਾਇਤ ਦੇ ਉਹਨਾਂ ਆ ਕੇ ਕਿਹਾ, ਬਾਬਾ ਜੀ ਸਾਡਾ ਪਿੰਡ ਧਾਲੀਵਾਲ ਹੈ, ਦਰਿਆ ਦੇ ਕੰਢੇ ਹੈ, ਹਰ ਬਰਸਾਤਾਂ ਨੂੰ ਦਰਿਆ ਚੜ੍ਹਦਾ, ਸਾਡੇ ਪਿੰਡ ਨੂੰ ਢਾਹ ਲਾ ਲੈਂਦਾ, ਜ਼ਮੀਨ ਉੱਜੜ ਜਾਂਦੀ ਹੈ, ਜਾਨੀ ਮਾਲੀ ਨੁਕਸਾਨ ਹੁੰਦਾ, ਅਸੀਂ 8-10 ਮਹੀਨੇ ਜ਼ਮੀਨ ਬਣਾਉਂਦੇ ਰਹਿ ਜਾਂਦੇ ਹਾਂ, ਹਰ ਸਾਲ ਬਰਸਾਤ ਵਿੱਚ ਪਾਣੀ ਚੜ੍ਹਦਾ, ਨੁਕਸਾਨ ਹੁੰਦਾ, ਬਾਬਾ ਜੀ ਕਿਰਪਾ ਕਰੋ, ਸਾਡੇ ਵੱਲ ਦੇ ਪਾਸੇ ਆਪਣੇ ਹੱਥੀਂ ਬੰਨ ਲਾ ਦਿਓ, ਸਾਡੇ ਪਿੰਡ ਦਾ ਭਲਾ ਹੋ ਜਾਏ। ਉਹ ਬਾਬਾ ਗੁਰਮੁਖ ਸਿੰਘ ਜੀ ਵਿੱਚ ਵਿੱਚ ਹਿੰਦੀ ਬੋਲਦੇ ਸੀ, ਕਹਿੰਦੇ ਅਰੇ ਵੀ ਕੌਣ ਸਾ ਗਾਓ ਹੈ, ਕਿਹੜੇ ਪਿੰਡ ਤੋਂ ਆਏ ਹੋ? ਉਹ ਕਹਿੰਦੇ ਜੀ ਧਾਲੀਵਾਲ। ਬਾਬਾ ਜੀ ਸੁਣ ਕੇ 2 ਮਿੰਟ ਚੁੱਪ ਰਹੇ ਤੇ ਫਿਰ ਉਹ ਮਹਾਂਪੁਰਸ਼ ਬਾਬਾ ਗੁਰਮੁਖ ਸਿੰਘ ਜੀ ਕਹਾਰ ਸਿੰਘਾਂ ਵਾਲੇ ਬੋਲੇ, ਕਹਿੰਦੇ ਅਰੇ ਭਾਈ ਤੁਹਾਰੇ ਇਲਾਕੇ ਨੇ ਇੱਕ ਸੰਤ ਹੈ, ਉਨਕੇ ਪਾਸ ਜਾਓ। ਸੰਤ ਨੂੰ ਪਤਾ ਹੁੰਦਾ ਕਿਹੜੇ ਇਲਾਕੇ ਵਿੱਚ ਕਿਹੜਾ ਭਗਤੀ ਵਾਲਾ ਸੰਤ ਹੈ, ਤੁਸੀਂ ਹੈਰਾਨ ਹੋਵੋਗੇ ਉਹਨੂੰ ਕਿਵੇਂ ਪਤਾ ਹੁੰਦਾ। ਜਿਵੇਂ ਅੱਜ ਜਿਹੜਾ ਸਿਸਟਮ ਰਾਜ ਸੱਤਾ ਦਾ ਚੱਲ ਰਿਹਾ, ਇਹ ਸਾਰਾ ਕੁਝ ਇੰਟਰਨੈਟ ਦੇ ਮਾਧਿਅਮ ਨਾਲ ਹਰ ਅਫਸਰ ਨੂੰ, ਜ਼ਿਲ੍ਹੇ ਦੇ ਆਫਿਸਰ ਨੂੰ ਪਤਾ, ਡੀਸੀ ਨੂੰ ਇਸ ਗੱਲ ਦਾ, SSP ਨੂੰ ਪਤਾ ਕਿਹੜੇ ਥਾਣੇ ਵਿੱਚ ਕਿਹੜਾ ਥਾਣੇਦਾਰ ਹੈ, ਕਿਹੜੀ ਚੌਂਕੀ ਦੇ ਅੰਦਰ ਕਿਹੜਾ ਚੌਂਕੀ ਇੰਚਾਰਜ ਹੈ, ਉਹਦੇ ਕੋਲ ਕੰਪਿਊਟਰ ਵਿੱਚ ਹੈ, ਉਹਨੇ ਇੱਕੋ ਹੀ ਹੱਥ ਦੱਬਣਾ, ਉਹਨੇ ਕੱਢ ਲੈਣਾ ਵੇ ਸ਼ਾਟਾ ਸਾਹਿਬ ਥਾਣੇ ਦੇ ਅੰਦਰ ਕਿਹੜਾ ਥਾਣੇਦਾਰ ਲੱਗਾ, ਉਹਨੂੰ ਉੱਥੇ ਬੈਠਾ ਪਤਾ ਲੱਗ ਜਾਂਦਾ, ਉਹਦੇ ਕੋਲ ਰਿਕਾਰਡ ਹੈ ਸਾਰਾ। ਜਿਵੇਂ ਜ਼ਿਲ੍ਹੇ ਦੇ ਅਫਸਰ ਨੂੰ ਜ਼ਿਲ੍ਹੇ ਦੇ ਅਫਸਰਾਂ ਦਾ ਪਤਾ, ਜਿਵੇਂ ਦੇਸ਼ ਦੇ ਵੱਡੇ ਅਫਸਰ ਨੂੰ ਦੂਜੇ ਅਫਸਰਾਂ ਦਾ ਪਤਾ ਕਿਹੜੇ ਜ਼ਿਲ੍ਹੇ ਵਿੱਚ ਕਿਹੜਾ DC ਤਾਇਨਾਤ ਹੈ, ਸਾਧ ਸੰਗਤ ਹੈ, ਏਦਾਂ ਸੰਤ ਦੇ ਕੋਲ ਵੀ ਇਹ ਸਿਸਟਮ ਹੈ। ਉਹ ਸੁਰਤੀ ਵਿੱਚ ਉਹਨੂੰ ਸਭ ਕੁਝ ਪਤਾ ਕਿਹੜੀ ਜਗ੍ਹਾ ਤੇ ਕਿਹੜਾ ਸੰਤ ਬੈਠਾ, ਸੰਤ ਤੋਂ ਕੁਝ ਵੀ ਲੁਕਿਆ ਛੁਪਿਆ ਨਹੀਂ, ਸੰਤ ਦੇ ਇੰਨੇ ਵੱਡੇ ਸੁਰਤੀ ਦੇ ਸੋਰਸ ਨੇ, ਉਹ ਇੱਥੇ ਬੈਠਾ ਦੱਸ ਸਕਦਾ ਫਲਾਨੀ ਜਗ੍ਹਾ ਤੇ ਕੀ ਹੋ ਗਿਆ। ਪਰ ਇਹ ਗੱਲਾਂ ਹੁਣ ਬਹੁਤ ਜ਼ਿਆਦਾ ਉਜਾਗਰ ਕਰੀਏ ਤਾਂ ਰੌਲਾ ਪੈਂਦਾ, ਕਿਉਂਕਿ ਸਾਡੇ ਪੰਥ ਦਾ ਇਹ ਦੁਖਾਂਤ ਹੈ, ਅਸੀਂ ਸਾਧ ਸੰਗਤ ਇੱਕ ਵੱਡੇ ਤੋਂ ਰੌਲਾ ਪਾਉਣ ਲੱਗ ਪਿਆ, ਕੋਈ ਸੰਤ ਨਹੀਂ ਹੈ, ਕੋਈ ਸੰਤ ਨਹੀਂ ਹੈ, ਸੰਤ ਸਿਰਫ ਗੁਰੂ ਗ੍ਰੰਥ ਸਾਹਿਬ ਹੈ। ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਸੰਤ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਬ ਨੇ, ਗੁਰੂ ਦੀ ਇੱਕ ਦ੍ਰਿਸ਼ਟੀ ਪੈ ਜਾਏ ਕਿਸੇ ਵੀ ਸਰੀਰ ਧਾਰੀ ਨੂੰ ਗੁਰੂ ਸੰਤ ਬਣਾ ਸਕਦਾ, ਗੁਰੂ ਸੰਤ ਨਹੀਂ ਹੈ, ਗੁਰੂ ਤਾਂ ਰੱਬ ਹੈ। ਸਾਧ ਸੰਗਤ ਬਚਨ ਪੜੋ ਪੂਰਾ, ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਗੁਰੂ ਇੱਕ ਦ੍ਰਿਸ਼ਟੀ ਅੰਮ੍ਰਿਤ ਦੀ ਭਰ ਕੇ ਕਿਸੇ ਆਮ ਬੰਦੇ ਤੇ ਪਾ ਦੇ ਉਹਨੂੰ ਸੰਤ ਬਣਾ ਦਿੰਦਾ। ਇੱਕੋ ਦ੍ਰਿਸ਼ਟੀ ਗੁਰੂ ਅਰਜਨ ਦੇ ਮਹਾਰਾਜ ਦੀ ਪਈ, ਜਿਹਨੂੰ ਲੋਕ ਚੋਰ ਕਹਿੰਦੇ ਸਨ, ਬਿਧੀ ਚੰਦ ਚੋਰ, ਬਿਧੀ ਚੰਦ ਸੰਤ ਨਹੀਂ ਹੋ ਗਿਆ, ਕਿਹਨੇ ਬਣਾਇਆ? ਧੰਨ ਗੁਰੂ ਅਰਜਨ ਦੇ ਮਹਾਰਾਜ ਦੀ ਇੱਕੋ ਦ੍ਰਿਸ਼ਟੀ, ਉਹੀਓ ਬਿਧੀ ਚੰਦ ਸੀਨਾ ਗੁਰੂ ਦਾ ਸੀਨਾ ਬਣ ਗਿਆ, ਇੱਕੋ ਹੀ ਗੁਰੂ ਨੇ ਨਜ਼ਰ ਪਾਈ, ਇਸ ਲਈ ਗੁਰੂ ਰੱਬ ਹੈ। ਪਰ ਸਾਧ ਸੰਗਤ ਇਹ ਠੀਕ ਹੈ, ਦੰਭ ਪਖੰਡ ਵਧਿਆ, ਲੋਕਾਂ ਨੇ ਬਹੁਤ ਦੰਭ ਪਖੰਡ ਸੰਤ ਦੇ ਨਾਮ ਤੇ ਕੀਤਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੈਂ ਕਈ ਵਾਰ ਕਥਾ ਦਰਬਾਰ ਸਾਹਿਬ ਤੋਂ ਵੀ ਕਹੀ, ਸੱਜਣੋ ਦੁਨੀਆਂ ਵਿੱਚ ਆਰਟੀਫਿਸ਼ੀਅਲ ਗਹਿਣੇ ਬਹੁਤ ਨੇ, ਤੁਸੀਂ ਮੇਲੇ ਵਿੱਚ ਜਾਓ, 50 ਰੁਪਏ ਦੀ ਸੋਨੇ ਦੀ ਚੈਨ ਮਿਲ ਜਾਂਦੀ, 50 ਰੁਪਏ ਦੇ ਤੁਹਾਨੂੰ ਕੰਗਣ ਸੋਨੇ ਦਾ ਬਣਿਆ ਹੋਇਆ, ਆਰਟੀਫਿਸ਼ੀਅਲ ਸੋਨੇ ਦੇ ਕੰਗਣਾਂ ਦਾ ਜੋੜਾ ਮਿਲ ਜਾਂਦਾ, ਮਾਈਆਂ ਲੈ ਲੈਂਦੀਆਂ ਨੇ, ਪਰ ਉਹ ਆਰਟੀਫਿਸ਼ੀਅਲ ਨਕਲੀ ਹੈ, ਉਹਦੀ ਨਕਲ ਕਰਕੇ ਉਹ ਸਸਤਾ ਹੈ, ਪਰ ਉਹਦੀ ਚਮਕ ਬਹੁਤ ਹੈ। ਇਹ ਠੀਕ ਹੈ, ਆਰਟੀਫਿਸ਼ੀਅਲ ਨਕਲੀ ਗਹਿਣਿਆਂ ਦੀ ਚਮਕ ਬਹੁਤ ਹੈ, ਸਸਤਾ ਮੇਲਿਆਂ ਚੋਂ ਮਿਲ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਦੇ ਕੋਲ ਅਸਲੀ ਸੋਨਾ ਖਤਮ ਹੋ ਗਿਆ, ਸਾਰੇ ਬੰਦਿਆਂ ਨੇ ਨਕਲੀ ਗਹਿਣੇ ਨਹੀਂ ਪਾਏ, ਕਈਆਂ ਨੇ ਅਸਲੀ ਵੀ ਪਾਏ, ਐ ਨਹੀਂ ਤੁਸੀਂ ਕਹਿ ਸਕਦੇ ਬਈ ਹਰ ਬੰਦੇ ਨੇ ਗਲ ਵਿੱਚ ਚੈਨੀ ਪਾਈ ਹੈ ਨਕਲੀ, ਹਰ ਬੰਦੇ ਨੇ ਕੰਗਣ ਕੜਾ ਪਾਇਆ ਨਕਲੀ ਹੈ ਜੀ, ਸੋਨੇ ਦਾ ਨਹੀਂ ਹੋ ਸਕਦਾ, ਕਈਆਂ ਨੇ ਅਸਲੀ ਵੀ ਪਾਇਆ। ਏਦਾਂ ਦੰਭ ਪਖੰਡ ਨਕਲ ਜ਼ਰੂਰ ਵਧੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਭਗਤੀ ਵਾਲੇ ਸੰਤ ਖਤਮ ਹੋ ਗਏ, ਸੰਤ ਵੀ ਜ਼ਰੂਰ ਹੈ, ਇਹ ਨਹੀਂ ਤੁਸੀਂ ਕਹਿ ਸਕਦੇ, ਸੰਤ ਹੈ ਹੀ ਨਹੀਂ ਹੁਣ, ਨਹੀਂ ਸੰਤ ਵੀ ਜ਼ਰੂਰ ਹੈ। ਹੁਣ ਬੇਨਤੀ ਸਮਝ,
ਜਦੋਂ ਸਾਧ ਸੰਗਤ ਉਹਨਾਂ ਕੋਲ ਉਹ ਮਹਾਂਪੁਰਸ਼ ਬਾਬਾ ਗੁਰਮੁਖ ਸਿੰਘ ਜੀ, ਉਹ ਕਹਿੰਦੇ ਬਈ ਤੁਹਾਡੇ ਇਲਾਕੇ ਵਿੱਚ ਇੱਕ ਸੰਤ ਹੈ ਢਾਲੀਵਾਲ ਵਾਲਿਓ, ਉਹਨਕੇ ਪਾਸ ਜਾਓ, ਜਾਓ ਉਹਨਾਂ ਕੋਲ। ਕਹਿੰਦੇ ਜੀ ਕੌਣ ਹੈ? ਕਹਿੰਦੇ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਪਿੰਡ ਵਾਲੇ ਚਲੇ ਗਏ ਪੰਜਾਬ। ਜਦੋਂ ਹਰਖੋਵਾਲ ਗਏ ਸੰਤਾਂ ਨੂੰ ਜਾ ਕੇ ਕਿਹਾ ਜੀ ਢਾਲੀਵਾਲ ਤੋਂ ਆਏ ਆ, ਸਾਡੇ ਪਿੰਡ ਦੇ ਨਾਲ ਦਰਿਆ ਵਗਦਾ, ਬੰਨ ਧੋਤੋ ਲਾਉਣਾ, ਹਰ ਸਾਲ ਪਾਣੀ ਚੜ੍ਹਦਾ, ਪਿੰਡ ਉੱਜੜ ਜਾਂਦਾ, ਬਾਬਾ ਜੀ ਕਿਰਪਾ ਕਰੋ। ਤੇ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਕਿੰਨੇ ਸਾਲ ਵਾਸਤੇ ਬੰਨ ਲਾਉਣਾ? 5 ਸਾਲ, 10 ਸਾਲ, 15 ਸਾਲ, 20 ਸਾਲ ਬੰਨ ਲਾ ਦਿੰਦੇ ਆ, 20 ਸਾਲ ਤੁਹਾਡੇ ਪਿੰਡ ਪਾਣੀ ਨਹੀਂ ਬੜੇਗਾ। ਅੱਗੋਂ ਪਿੰਡ ਵਾਲੇ, ਉਹਨਾਂ ਚ ਇੱਕ ਬੰਦਾ ਸਿਆਣਾ ਸੀ ਪੰਚਾਇਤ ਵਾਲਾ, ਉਹਨੇ ਹੱਥ ਜੋੜ ਕੇ ਕਿਹਾ ਬਾਬਾ ਜੀ ਪੱਕਾ ਹੀ ਲਾ ਦਿਓ, ਪੱਕਾ ਹੀ ਲਾ ਦਿਓ, 20 ਸਾਲਾਂ ਬਾਅਦ ਫਿਰ ਕਿਸੇ ਸੰਤ ਨੂੰ ਲੱਭਦੇ ਫਿਰਾਂਗੇ, ਮਹਾਂਪੁਰਸ਼ੋ ਪੱਕਾ ਹੀ ਬੰਨ ਲਾ ਦਿਓ, ਸਾਡਾ ਪਿੰਡ ਵੱਸ ਜਾਏ। ਤੇ ਬਾਬਾ ਜਵਾਲਾ ਸਿੰਘ ਕਹਿੰਦੇ ਵੀ ਪੱਕਾ ਨਹੀਂ ਲਾ ਸਕਦੇ, ਪੱਕਾ ਲਾਉਣ ਦੀ ਸਾਡੇ ਕੋਲ ਪਾਵਰ ਨਹੀਂ, ਜਿਹਨਾਂ ਨੇ ਘੱਲਿਆ ਉਹਨਾਂ ਕੋਲ, ਕਿਉਂਕਿ ਸੰਤ ਦੀ ਵੀ ਵੱਖਰੀ ਵੱਖਰੀ ਪਾਵਰ ਹੈ। ਕਿਸੇ ਕੋਲ ਪਾਵਰ ਹੈ ਉਹ ਰੱਬ ਨੂੰ ਕਹਿ ਕੇ ਮੀਂਹ ਪਵਾ ਸਕਦਾ ਹੈ, ਜਿਹਨਾਂ ਦੀ ਯਾਦ ਚ ਬੈਠੇ ਹੋ ਉਹ ਰੱਬ ਨੂੰ ਕਹਿ ਕੇ ਮੀਂਹ ਪਵਾ ਦਿੰਦੇ ਨੇ, ਇਹ ਪਾਵਰ ਹੈ। ਤੇ ਕਈ ਐਵੇਂ ਮੇਰੇ ਵਾਂਗ ਫੂਕਾ ਮਾਰਦੇ ਫਿਰ ਸਾਧ ਸੰਗਤ, ਉਹਨਾਂ ਦੇ ਕਹਿਣਦੇ ਤਾਂ ਹਵਾ ਦਾ ਬੁੱਲਾ ਨਹੀਂ ਹੁੰਦਾ, ਇਹ ਸਾਧੂ ਦੀ ਪਾਵਰ ਹੈ, ਉਹ ਕਰ ਸਕਦਾ। ਜਦੋਂ ਬਾਬਾ ਜਵਾਲਾ ਸਿੰਘ ਨੇ ਕਿਹਾ ਪਾਵਰ 20 ਸਾਲ ਤੋਂ ਵੱਧ ਨਹੀਂ, ਜਿਹਨਾਂ ਨੇ ਘੱਲਿਆ ਉਹਨਾਂ ਕੋਲੇ ਜਾਓ, ਫਿਰ ਦਰਬਾਰ ਸਾਹਿਬ ਆ ਗਏ, ਪਰਕਰਮਾ ਬੈਠੇ ਬਾਬਾ ਗੁਰਮੁਖ ਸਿੰਘ ਜੀ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਉਹਨਾਂ ਕੋਲ ਗਏ ਸੀ ਉਹ ਤਾਂ ਕਹਿੰਦੇ 20 ਸਾਲ ਤੋਂ ਵੱਧ ਨਹੀਂ ਲਾ ਸਕਦਾ। ਕਹਿੰਦੇ ਤੁਸੀਂ ਕਿੰਨਾ ਲਵਾਉਣਾ? ਉਹ ਪਿੰਡ ਵਾਲੇ ਕਹਿੰਦੇ ਮਹਾਰਾਜ ਪੱਕਾ ਲਾ ਦਿਓ ਪਿੰਡ ਵੱਸ ਜਾਏ, ਨਹੀਂ ਤੇ ਫਿਰ ਹੜ ਆਏਗਾ ਪਿੰਡ ਉੱਜੜ ਸਕਦਾ, ਮਹਾਰਾਜ ਪਿੰਡ ਵਸਾ ਦਿਓ। ਤੇ ਬਾਬਾ ਗੁਰਮੁਖ ਸਿੰਘ ਜੀ ਬੋਲੇ ਕਹਿੰਦੇ ਜਾਓ ਫਿਰ ਉਸੇ ਸੰਤ ਕੋਲ ਜਾਓ, ਉਹ ਬਾਬਾ ਜਵਾਲਾ ਸਿੰਘ ਜੀ ਨੂੰ ਬੋਲੋ ਕਿ ਆਪਣੇ ਹੱਥੀ ਅਰਦਾਸ ਕਰਕੇ ਬੰਨ ਲਾ ਦੇਣ, ਜਾਮਣੀ ਸਾਡੀ ਪਾਲਣ, ਜਾਓ ਪੱਕਾ ਹੀ ਬੰਨ। ਸਾਧ ਸੰਗਤ ਤੁਸੀਂ ਹੈਰਾਨ ਹੋਵੋਗੇ, ਜਾਮਣੀ ਵੀ ਚੱਲਦੀ ਹੈ ਕਿਸੇ ਦੀ। ਕਿਸੇ ਬੰਦੇ ਨੇ ਕਰਜ਼ਾ ਲੈਣਾ ਹੋਵੇ ਨਾ, ਬੈਂਕ ਨਾ ਦਿੰਦੀ ਹੋਵੇ, ਕਿਸੇ ਜ਼ਿਮੀਂਦਾਰ ਬੰਦੇ ਦੀ ਗਰੰਟੀ ਪਵਾ ਲਓ, ਉਹਨੂੰ ਦੇ ਦਿੰਦੀ ਹੈ ਬੈਂਕ। ਆਪਾਂ ਲਿਮਟਾਂ ਬਣਾਈਆਂ ਨਾ ਸਾਰਿਆਂ ਨੇ, ਖਾਦ ਵੀ ਚੱਕੀ ਦੀ ਹੈ, ਸਭ ਕੁਝ ਕਰੀ। ਸਾਧ ਸੰਗਤ ਉਹ ਜਦੋਂ ਤੁਸੀਂ ਸਾਲ ਬਾਅਦ ਉਹਦਾ ਦੁਬਾਰਾ ਮੁਕਤਸਰ ਭਰਦੇ ਹੋ ਤਾਂ ਉਦੋਂ ਉਹ ਕਹਿੰਦੇ ਵੀ ਇੱਕ ਜ਼ਮੀਨ ਵਾਲਾ ਬੰਦਾ ਨਾਲ ਹੋਰ ਗਰੰਟੀ ਪਵਾ ਖੇਤਾਂ ਵਾਲਾ, ਕਿਉਂ? ਉਹਦੀ ਗਰੰਟੀ ਪੈ ਗਈ, ਹੁਣ ਤੁਸੀਂ ਲੱਖਾਂ ਰੁਪਈਆ ਚੁੱਕ ਸਕਦੇ ਹੋ, ਗਰੰਟੀ ਪੈ ਗਈ, ਹੁਣ ਹਜ਼ਾਰਾਂ ਰੁਪਈਆਂ ਦੀ ਖਾਦ ਚੱਕ ਸਕਦੇ ਹੋ। ਇਹਦਾ ਮਤਲਬ ਜਾਮਣੀ ਲੋਕ ਵਿੱਚ ਹੀ ਨਹੀਂ, ਜਪਣ ਵਾਲਿਆਂ ਦੀ ਦਰਗਾਹ ਚ ਵੀ ਚੱਲਦੀ ਹੈ। ਬਾਬੇ ਗੁਰਮੁਖ ਸਿੰਘ ਹੋਰਾਂ ਕਿਹਾ ਜਾਓ ਜਾਮਣੀ ਸਾਡੀ, ਬਾਬੇ ਜਵਾਲਾ ਸਿੰਘ ਨੂੰ ਕਹੋ ਬੰਨ ਲਾ ਦੇਣ। ਤੇ ਜਦੋਂ ਜਾ ਕੇ ਹਰਖੋਵਾਲ ਕਿਹਾ ਨਾ, ਉਹ ਮਹਾਂਪੁਰਸ਼ ਫਿਰ ਆ ਗਏ। 3 ਦਿਨ ਸ੍ਰੀ ਅਨੰਦਪੁਰ ਸਾਹਿਬ ਧਾਲੀਵਾਲ ਚੱਲਿਆ ਬਿਆਸਾ ਦੇ ਕੰਢੇ, 3ਜੇ ਦਿਨ ਮਹਾਂਪੁਰਸ਼ਾਂ ਆਪਣੇ ਹੱਥੀ ਬੰਨ ਲਾ ਕੇ ਅਰਦਾਸ ਕੀਤੀ, ਜਾਮਣੀ ਬਾਬੇ ਗੁਰਮੁਖ ਸਿੰਘ ਦੀ ਪਾਈ। ਅੱਜ ਤੱਕ ਧਾਲੀਵਾਲ ਦਾ ਸਾਧ ਸੰਗਤ ਦਰਿਆ ਦੇ ਕੰਢੇ ਪਿੰਡ ਹੈ, ਕਦੇ ਬੰਨ ਟੁੱਟ ਕੇ ਹੜ੍ਹ ਨਹੀਂ ਆਇਆ। 1988 ਵਿੱਚ ਬੜਾ ਭਾਰਾ ਹੜ੍ਹ ਆਇਆ, ਪੂਰੇ ਪੰਜਾਬ ਵਿੱਚ ਪਾਣੀ ਘੁੰਮ ਗਿਆ, ਦਰਿਆ ਦੇ ਕੰਢੇ ਧਾਲੀਵਾਲ ਪਿੰਡ ਸੁੱਕੇ ਦਾ ਸੁੱਕਾ ਰਹਿ ਕਿਉਂਕਿ ਸਾਧ ਸੰਗਤ ਸਾਧ ਉਹ ਹੈ ਜਿਸਦਾ ਕੀਆ ਦਰਗਾਹ ਚੱਲੇ। ਆਪਾਂ ਤੁਸੀਂ ਸਰਦਾਰ ਸੱਜਣ ਬੈਠੇ ਹੋ, ਪੜ੍ਹੇ ਲਿਖੇ ਹਰ ਬੰਦੇ ਦੀ ਪਹੁੰਚ ਹੈ, ਪਿੰਡ ਦਾ ਸਰਪੰਚ ਇੱਥੋਂ ਹੀ ਫੋਨ ਕਰਕੇ ਕਹਿੰਦਾ ਜਵਾਲ ਥਾਣੇ ਨੂੰ, ਸਰਪੰਚ ਬੋਲਦਾ ਜੀ, ਹਾਂ ਦੱਸੋ ਮਹਾਰਾਜ ਕੀ ਕੰਮ ਹੈ? ਆਹ ਮੇਰੇ ਪਿੰਡ ਦਾ ਬੰਦਾ ਛੱਡ ਦਿਓ, ਛੱਡ ਦਿੰਦਾ ਨਾ, ਇੰਨੀ ਕੁ ਤਾਂ ਪਿੰਡ ਦੇ ਦੀ ਵੀ ਚੱਲ ਜਾਂਦੀ ਹੈ। ਏਦਾਂ ਨਾਮ ਜਪਣ ਵਾਲੇ ਸਾਧੂਆਂ ਦੀ ਦਰਗਾਹ ਚ ਸਿੱਧੀ ਚੱਲਦੀ ਹੈ, ਉਹ ਕਹਿ ਦੇਣ ਤਾਂ ਦਰਗਾਹ ਵਿੱਚ ਚੱਲ ਜਾਂਦੀ ਹੈ। ਸਾਧ ਸੰਗਤ ਉਹਨਾਂ ਦੀ ਕੀਤੀ ਹੋਈ ਪਾਈ ਹੋਈ ਜਾਮਣੀ ਦਰਗਾਹ ਤੱਕ ਬੰਦੇ ਨੂੰ ਛੁਡਾ ਦਿੰਦੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਸ ਦਾ ਕੀ ਆ ਦਰਗਾਹ ਚੱਲੇ ਤਿਸ ਨੂੰ ਨਜ਼ਰ ਲੈ ਆਵੇ ਤਲੇ, ਇਹ ਸਤਿਗੁਰ ਦੀ ਬਾਣੀ ਦਾ ਫਰਮਾਨ ਹੈ ਕਿ

0: ਕੁਰਬੰਨੇ ਜਿਉਂ ਤਿਨਾਂ ਕੈ ਲੈਣ ਜੋ ਤੇਰਾ ਨਾਉਂ, ਲੈਣ ਜੋ ਤੇਰਾ ਨਾਉਂ ਤਿਨਾਂ ਕੈ ਹੋਂ, ਸਤ ਕੁਰਬੰਨੇ ਜਿਉਂ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ।

दीवान हाल गुरुद्वारा श्री मंजी साहिब जी विखे तन तन श्री गुरु ग्रंथ साहिब सच्चे पातशाह महाराजियां दी पावन पवित्र हजूरी अंदर मीडिया दे साधन राही आपो अपने घर अंदर इस समय दी उड़ीक कर रहे गुरु रूप प्यारी साध संगत जी गुरफते प्रवान करना वाहिगुरु जी का खालसा वाहिगुरु जी की फतेह। अज महान शहीद बाबा बंदा सिंह जी बहादुर का शहीदी दिहाड़ा जिहड़े खालसा राज दी असी हर वेले सिख भावें परसनली अरदास करदा नितनेम तो बाद बाणी पढ़न तो बाद भावें दीवाना की समाप्ति तो बाद असी सतगुरु की हजूरी विच खलो के झोली अड के मंगते हैं ना राज करेगा खालसा आकी रहे ना कोई। इस महान शहीद ने खालसा राज स्थापित किया पर मगर पावर शक्ति किस दी सी एक थापड़ा धन गुरु गोबिंद सिंह साहब सच्चे पातशाह महाराज जी ने दिता सी ते उसने खालसा राज स्थापित कर दिता। खालसा राज स्थापित भी किया पहले खालसा राज दे पहले बादशाह बाबा बंदा सिंह जी बहादुर होए। अज जिस राज नू आपां याद करदे आ ना कदी राज होया सी शेरे पंजाब महाराजा रणजीत सिंह दा असल दे विच बुनियाद वो बाबा बंदा सिंह बहादुर ने रखी सी स्थापित कर दिता सी विस्थार कीता उन्होंने आपो अपने योग पाया हरेक गुरसिख ने। सिख धर्म दे विच जे रूहानीयत दे खेत्र विच वेखीए बंदगी वालियां वाल संतां महापुरखां सतपुरखां वाल वह भी अगां तो अगां जिन्हों गुरबाणी ने कहा एक दू एक चढ़ंदी आ कौन जाने मेरा नाम जीओ वह भी मिलणगे। इवें सिख धर्म विच जदों शहीदां दे नां गिण लगांगे ते ओह भी एक दू एक चढ़ंदियां मिलणगे जिन्हां ने वध के एक दूजे तो गां वध वध के कुरबानी कीती आखरी तुपका आखरी साह गुरु ग्रंथ साहिब जी गुरु पंथ साहिब जी दी चढ़दी कला वास्ते लिया उन्होंने। वह साडे वांगू धीआं पुत्तरां दे मगर हो के लैण वाले नहीं सन धीआं पुत्तरां दे बदले पाप करन वाले नहीं सन गुरु ग्रंथ साहिब जी गुरु पंथ साहिब जी नूं समर्पित सन। इतिहास बड़ा लंबेरा आपां शहीदी दिहाड़े की गल करांगे क्योंकि कथा की समाप्ति तो बाद श्री अखंडपाठ साहिब जी दे भोग पैणे आ उस वेले जे समां दिता सतगुरु जी ने तो विस्थार नाल आप संगतां नाल सांझी करांगे क्योंकि इस वेले इस अस्थान की समय की अपनी सीमा एक मर्यादा। श्रीनगर जिला रजौरी बचपन का नाम लक्ष्मण दास हिरनी का शिकार किया छोटी उम्रे मन विच बैराग आया एक बैरागी साधु माधोदास बैरागी नू गुरु धारण किया जानकी प्रसाद नू ते ना उसने दिता माधोदास बैरागी एक गुरु इन्होंने होर धारण किया उसका ना रामदास करके आउंदा है ते तीसरा गुरु बाबा बंदा सिंह जी बहादुर ने जड़ा धारण किया वह महाराष्ट्र पंचवटी औगड़नाथ ये रिधियां सिद्धियां बहुतियां जड़ियां करामातां सन ये औगड़दास कोलों इन्होंने प्राप्त कीतियां। इतिहासकारां यह भी जिक्र किया औगड़दास ने एक किताब दित्ती सी जंतरां मंत्रां रिधियां सिद्धियां नूं किवें वस विच करना ते किवें वरतना
ਇਹ ਫਿਰ ਬਹੁਤ ਐਕਸਪਰਟ ਹੋ ਗਏ ਸਨ। ਪਰ ਸਮਰੱਥ ਸਤਿਗੁਰੂ ਕੀ ਹੁੰਦਾ? ਕੋਈ ਜਾਨਕੀ ਪ੍ਰਸਾਦ ਮਿਲਦਾ ਉਹ ਬੈਰਾਗੀ ਬਣਾ ਦਿੰਦਾ, ਔਕੜਨਾਥ ਮਿਲਦਾ ਉਹ ਦੂਸਰਿਆਂ ਨੂੰ ਨੀਵਾਂ ਕਿਵੇਂ ਵਿਖਾਉਣਾ। ਪਰ ਜਦੋਂ ਸਮਰੱਥ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਿਲਦੇ ਨੇ, ਤੇ ਜਦੋਂ ਸਤਿਗੁਰੂ ਨੂੰ ਇਹ ਗੁਰੂ ਧਾਰਨ ਕਰਦਾ, ਅੰਮ੍ਰਿਤ ਛਕਦਾ, ਸਿੰਘ ਸੱਜਦਾ, ਤੇ ਉਦੋਂ ਫਿਰ ਉਹੋ ਹੀ ਇਹ ਬੈਰਾਗੀ ਸੀ ਜਿਸ ਨੇ ਖਾਲਸਾ ਰਾਜ ਸਥਾਪਿਤ ਕਰ ਦਿੱਤਾ, ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਇਸਨੇ। ਜਦੋਂ ਨੰਦੇੜ ਦੀ ਧਰਤੀ ਤੋਂ ਥਾਪੜਾ ਲੈ ਕੇ ਚੱਲਦੇ ਨੇ ਤੇ ਵੱਖ ਵੱਖ ਥਾਵਾਂ ਤੇ ਜਿੱਥੇ ਬਹੁਤਾਤ ਵਿਸ਼ੇਸ਼ ਕਰਕੇ ਜ਼ੁਲਮ ਹੋਏ ਤੇ ਜਾਂ ਜ਼ੁਲਮੀ ਲੋਕ ਰਹਿੰਦੇ ਸਨ, ਉਹਨਾਂ ਵਿੱਚ ਵਿਸ਼ੇਸ਼ ਨਾਂ ਆਉਂਦਾ ਸਮਾਣੇ ਦਾ। ਤੇ ਸਮਾਣੇ ਨਾਲ ਸਾਡੀ ਬੜੀ ਪੁਰਾਣੀ ਸਾਂਝ ਸੀ। ਇੱਥੇ ਇਹ ਜਲਾਦਾਂ ਦਾ ਵੀ ਸ਼ਹਿਰ ਸੀ। ਜਲਾਲੂਦੀਨ, ਜਿਸ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਦਿੱਲੀ, ਇੱਥੋਂ ਦਾ ਰਹਿਣ ਵਾਲਾ ਸੀ। ਸ਼ਾਸ਼ਲ ਬੇਗ, ਬਾਸ਼ਲ ਬੇਗ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਉਹ ਵੀ ਇੱਥੋਂ ਦੇ ਰਹਿਣ ਵਾਲੇ ਸਨ। ਇਤਿਹਾਸਕਾਰ ਇਹ ਵੀ ਜ਼ਿਕਰ ਕੀਤਾ, ਜਿਵੇਂ ਪਾਸ਼ ਏਰੀਆ, ਪਾਸ਼ ਕਲੋਨੀ ਹੁੰਦੀ ਹੈ ਨਾ ਕੋਈ, ਉਸ ਵੇਲੇ 22 ਪਾਲਕੀਆਂ ਇੱਥੋਂ ਨਿਕਲਦੀਆਂ ਸਨ, VIP ਲੋਕ ਵੀ ਇੱਥੇ ਇੰਨੇ ਰਹਿੰਦੇ ਸਨ। ਅੱਜ ਦੀ ਜੇ ਗੱਲ ਕਰੀਏ, ਜਿਵੇਂ ਜੈੱਡ ਸਿਕਿਉਰਿਟੀ ਵਾਲੇ 22 ਮਨੁੱਖ ਹੋਣ, ਉਹ ਵੀ ਸਮਾਣੇ ਰਹਿੰਦੇ ਸਨ। ਪਰ ਥਾਪੜਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਭਰੋਸਾ ਸਤਿਗੁਰੂ ਦਾ। ਪਰ ਸਤਿਗੁਰੂ ਜੀ ਨੇ ਸਿਧਾਂਤ ਕਾਇਮ ਦਿੱਤਾ, ਨਾਲ ਹੀ 5 ਪਿਆਰੇ ਸਹਿਬਾਨ ਦਿੱਤੇ। ਇਹ ਵੀ ਹੁਕਮ ਕੀਤਾ ਕਿ ਅਗਵਾਈ ਇਹਨਾਂ ਦੀ ਵਿੱਚ ਚੱਲਣਾ, ਨਗਾਰਾ ਦਿੱਤਾ, ਨਿਸ਼ਾਨ ਸਾਹਿਬ ਦਿੱਤਾ, 5 ਤੀਰ ਦਿੱਤੇ। ਇਹ ਵੀ ਹੁਕਮ ਲਾਇਆ ਸੀ ਜਦੋਂ ਮੁਸ਼ਕਲ ਬਣੇ, ਕੋਈ ਵਾਸਨਾ ਚੱਲੇ, ਇਹਨਾਂ 5 ਕੋਲੋਂ ਅਰਦਾਸ ਕਰਾਉਣੀ, ਅਸੀਂ ਪ੍ਰਤੱਖ ਵਰਤਾਂਗੇ। ਸਤਿਗੁਰੂ ਜੀ ਦੇ ਬਚਨ ਫਲੀਭੂਤ ਹੋਏ। ਇਹ ਪਹਿਲਾਂ ਜਦੋਂ ਨੰਦੇੜ ਤੋਂ ਚੱਲ ਕੇ ਦਿੱਲੀ ਆਉਂਦੇ ਆ, ਖਰਚਾ ਮੁੱਕ ਗਿਆ ਸੀ ਤੇ ਇਸ ਨੇ ਅਰਦਾਸ ਕਰਾਈ 5 ਕੋਲੋਂ, ਤੇ ਇਤਿਹਾਸ ਅਲਵੇਰਾ ਖਜ਼ਾਨਾ ਕੋਲ ਚੱਲ ਕੇ ਆ ਗਿਆ ਸੀ। ਕੋਈ ਦਸਵੰਧ ਲਈ ਜਾਂਦੇ ਸਨ, ਉਹਨਾਂ ਨੇ ਭੇਟਾ ਕਰ ਦਿੱਤਾ ਸੀ, ਭਰੋਸਾ ਬਣਿਆ। ਸਮਾਣੇ ਸ਼ਹਿਰ ਨੂੰ ਮਿੱਟੀ ਵਿੱਚ ਮਿਲਾਇਆ। ਜਲਾਲੂਦੀਨ, ਸ਼ਾਸ਼ਲ ਬੇਗ, ਬਾਸ਼ਲ ਬੇਗ ਨੂੰ ਨਰਕਾਂ ਦੀ ਟਿਕਟ ਕੱਟ ਕੇ ਦਿੱਤੀ। ਸਡੌਰੇ ਅਨਿੰਨ ਸਿੱਖ ਸਤਿਗੁਰੂ ਦਾ ਪੀਰ ਬੁੱਧੂ ਸ਼ਾਹ, ਜਿਸ ਨੂੰ ਅਨੇਕਾਂ ਤਸੀਹੇ ਦੇ ਕੇ ਉੱਥੋਂ ਦੇ ਸ਼ਾਸਕ ਉਸਮਾਨ ਖਾਨ ਨੇ ਸ਼ਹੀਦ ਕੀਤਾ, ਉਹਨੂੰ ਕਰਨੀ ਦਾ ਫਲ ਭਗਤਾਇਆ। ਵਜ਼ੀਰ ਖਾਂ, ਜਿਸ ਨੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ, ਚੱਪੜ ਚਿੜੀ ਦੇ ਮੈਦਾਨ ਅੰਦਰ ਆਹਮੋ ਸਾਹਮਣੀ ਜੰਗ ਲੜ ਕੇ ਉਸ ਨੂੰ ਨਰਕਾਂ ਦੀ ਟਿਕਟ ਦਿੱਤੀ। ਪਰ ਓੜਕ ਨੂੰ ਗੁਰਦਾਸ ਨੰਗਲ ਦੀ ਗੜੀ ਵਿੱਚ ਘੇਰਾ ਪੈਂਦਾ। ਇਤਿਹਾਸਕਾਰਾਂ ਜ਼ਿਕਰ ਕੀਤਾ, ਸਮਾਂ ਥੋੜ੍ਹਾ ਬਹੁਤਾ ਵੱਧ ਘੱਟ ਆ ਜੀ, ਮੈਂ ਇਸ ਝਗੜੇ ਵਿੱਚ ਨਹੀਂ ਜਾਵਾਂਗਾ। ਤਕਰੀਬਨ 8 ਮਹੀਨੇ ਦੇ ਲਗਭਗ ਵੱਧ ਘੱਟ ਇਤਿਹਾਸਕਾਰਾਂ ਜ਼ਿਕਰ ਕੀਤਾ, ਘੇਰਾ ਪਿਆ ਰਹਿੰਦਾ। ਇੱਥੇ ਫਿਰ ਓੜਕ ਨੂੰ ਇਹਨਾਂ ਨੂੰ ਕੈਦ ਕਰ ਲਿਆ ਜਾਂਦਾ। ਪਰ ਇੱਥੋਂ ਦੇ ਹਾਲਾਤ ਜਿਹੜੇ ਲਿਖੇ ਨੇ ਵਿਦਵਾਨਾਂ ਨੇ, ਰੁੱਖਾਂ ਦੀਆਂ ਟਾਹਣੀਆਂ ਮੁੱਕ ਗਈਆਂ ਖਾ ਕੇ, ਪੱਤੇ ਮੁੱਕ ਗਏ, ਛਿੱਲਾਂ ਮੁੱਕ ਗਈਆਂ, ਇੱਥੋਂ ਤੱਕ ਜ਼ਿਕਰ ਮਿਲਦਾ ਆਪਣੇ ਸਰੀਰ ਦਾ ਮਾਸ ਕੱਟ ਕੇ ਉਹੋ ਹੀ ਖਾਣਾ ਅਤੇ ਭੁੱਖ ਮਿਟਾਉਣੀ। ਇੱਥੋਂ ਫਿਰ ਕੈਦ ਕਰਕੇ ਦਿੱਲੀ ਲਿਜਾਇਆ ਗਿਆ ਜੀ। ਦਿੱਲੀ ਫਿਰ ਨਿਤਾ ਪ੍ਰਤੀ 100-100 ਦੇ ਜਥੇ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਇੱਥੇ ਵੀ ਬੜੀਆਂ ਮਨ ਨੂੰ ਟੰਬਣ ਵਾਲੀਆਂ ਵਾਪਰਦੀਆਂ ਜੀ ਘਟਨਾਵਾਂ। ਇੱਕ ਤੇ ਇਹ ਵੀ ਜ਼ਿਕਰ ਮਿਲਦਾ, ਕਿਉਂਕਿ ਸਿੱਖ ਥੋੜ੍ਹੇ ਕੈਦ ਕੀਤੇ ਸਨ, ਵਿਖਾਉਣੇ ਉੱਥੇ ਜ਼ਿਆਦੇ ਸਨ, ਰਸਤੇ ਵਿੱਚੋਂ ਜਿਹੜਾ ਵੀ ਮਿਲਿਆ ਕਿਸੇ ਨੂੰ ਸ਼ਹੀਦ ਕਰਕੇ ਸਿਰ ਨੇਜੇ ਤੇ ਟੰਗ ਲਿਆ, ਕਿਸੇ ਨੂੰ ਬੰਦੀ ਵਿੱਚ ਪਾ ਲਿਆ, ਤੇ ਬਹੁਤ ਵੱਡਾ ਕਾਫਲਾ ਦਿੱਲੀ ਪੇਸ਼ ਕੀਤਾ ਗਿਆ ਫਰਖਸ਼ੀਅਰ ਨੂੰ। ਫਿਰ ਰੋਜ਼ਾਨਾ ਜਦੋਂ 100-100 ਦਾ ਜਥਾ ਸ਼ਹੀਦ ਕੀਤਾ ਜਾਂਦਾ, ਅਸਲ ਦੇ ਵਿੱਚ ਇਹ ਤਾਂ ਥੋੜ੍ਹੇ ਥੋੜ੍ਹੇ ਕਿ ਬਾਕੀ ਡਰ ਕੇ ਜਾਂ ਧਰਮ ਛੱਡ ਦੇਣ,
ਜਾਂ ਫਿਰ ਇਸਲਾਮ ਕਬੂਲ ਕਰ ਲੈਣ। ਪਰ ਉਹ ਜਿਹੜੇ ਲੋਕ ਅਤਿਆਚਾਰ ਕਰਨ ਵਾਲੇ, ਜ਼ੁਲਮ ਕਰਨ ਵਾਲੇ, ਉਹ ਇਤਿਹਾਸ ਤੋਂ ਨਵਾਫਕ ਹੁੰਦੇ ਨੇ, ਜਾਣਕਾਰ ਨਹੀਂ ਹੁੰਦੇ, ਭੁਲੇਖਾ ਹੁੰਦਾ ਉਹਨਾਂ ਨੂੰ। ਇਹ ਵੀ ਜੇਕਰ ਮਿਲਦਾ ਰਸਤੇ ਵਿੱਚੋਂ ਇੱਕ ਨੌਜਵਾਨ ਜਿਸ ਨੂੰ ਕੈਦ ਕੀਤਾ, ਕੁਝ ਦਿਨ ਪਹਿਲਾਂ ਉਸ ਦੀ ਸ਼ਾਦੀ ਹੋਈ ਸੀ, ਵਿਧਵਾ ਮਾਂ ਸੀ, ਇਕਲੌਤਾ ਬੇਟਾ ਸੀ, ਨੇਤ ਪਰਮੇਸ਼ਰ ਦੀ ਉਸ ਦਿਨ ਹੀ ਉਸ ਦੀ ਵਾਰੀ ਸੀ ਤੇ ਫਰਕਸ਼ੀਅਰ ਤੱਕ ਪਹੁੰਚ ਕਰਕੇ ਉਸ ਮਾਂ ਨੇ ਕਿਹਾ ਸੀ ਇਹ ਮੇਰਾ ਬੇਟਾ ਸਿੱਖ ਹੀ ਨਹੀਂ। ਉੱਧਰੋਂ ਉਸ ਨੂੰ ਸ਼ਹੀਦ ਕਰਨ ਦੀ ਵਾਰੀ ਆਈ, ਉੱਧਰੋਂ ਜਾ ਕੇ ਤੇ ਜਲਾਦਾਂ ਨੂੰ ਮਾਂ ਨੇ ਇੱਕ ਪਰਚੀ ਫੜਾ ਦਿੱਤੀ ਤੇ ਉਸ 'ਤੇ ਲਿਖਿਆ ਸੀ ਇਹ ਜਿਹੜਾ ਬੇਟਾ ਪਚੰਗੀ ਹੈ, ਇਹ ਸਿੱਖ ਨਹੀਂ, ਇਸ ਨੂੰ ਛੱਡ ਦਿੱਤਾ ਜਾਵੇ। ਜਦੋਂ ਉਸ ਨੂੰ ਛੱਡ ਦਿੱਤਾ ਤੇ ਜਲਾਦਾਂ ਨੂੰ ਉਹ ਕਹਿਣ ਲੱਗਾ ਮੈਨੂੰ ਸ਼ਹੀਦ ਕਿਉਂ ਨਹੀਂ ਕੀਤਾ? ਕਹਿਣ ਲੱਗੇ ਤੇਰੀ ਪਰਚੀ ਆਈ ਆ, ਤੇਰੀ ਮਾਂ ਲਿਆਈ ਆ, ਵੀ ਇਹ ਸਿੱਖ ਹੀ ਨਹੀਂ। ਧਰਮ ਨਾਲ ਪਿਆਰ ਕੀ ਹੁੰਦਾ? ਕਹਿਣ ਲੱਗਾ ਇਹ ਮੇਰੀ ਮਾਂ ਹੀ ਨਹੀਂ ਜਿਹੜੀ ਮੈਨੂੰ ਸਿੱਖ ਕਹਿਣ ਤੋਂ ਵੀ ਵਰਜ ਰਹੀ ਆ, ਮੈਂ ਗੁਰੂ ਦਾ ਹੀ ਸਿੱਖ ਹਾਂ, ਸਿੱਖ ਸੀ, ਸਿੱਖ ਹਾਂ, ਸਿੱਖ ਰਵਾਂਗਾ। ਉਸ ਨੂੰ ਵੀ ਸ਼ਹੀਦ ਕੀਤਾ ਗਿਆ। ਇੱਕ ਭਾਈ ਬਾਜ ਸਿੰਘ ਦੀ ਗਾਥਾ ਮੈਂ ਸਾਂਝੀ ਕਰਾਂ। ਇੰਨੀ ਫੁਰਤੀਲੀ ਸੀ ਉਹ, 'ਚ ਇੰਨਾ ਫੁਰਤੀ ਵਾਲਾ ਸੀ, ਜਿੱਦਣ ਉਸ ਨੂੰ ਸ਼ਹੀਦ ਕਰਨ ਲੱਗੇ ਨਾ, ਫਰਕਸ਼ੀਅਰ ਨੇ ਕਿਹਾ ਮੈਂ ਸੁਣਿਆ ਤੇਰੇ ਵਿੱਚ ਬਾਜ ਵਰਗੀ ਫੁਰਤੀ ਹੈ, ਝਪਟੇ ਇੰਜ ਮਾਰਦਾ, ਪਰ ਤੂੰ ਤੇ ਨਡਾਲ ਜਿਹਾ ਹੀ ਖਲੋਤਾ, ਕਿਉਂਕਿ 8 ਮਹੀਨੇ ਦੀ ਇੱਥੇ ਘੇਰਾ, ਫਿਰ ਦਿੱਲੀ ਜਾਂਦਿਆਂ ਸਮਾਂ ਲੱਗਿਆ, ਤਾਂ ਪੀਣ ਵਾਸਤੇ ਪਾਣੀ ਨਹੀਂ, ਛਕਣ ਵਾਸਤੇ ਭੋਜਨ ਨਹੀਂ, ਪਰ ਚੜ੍ਹਦੀ ਕਲਾ ਗੁਰਸਿੱਖਾਂ 'ਚ ਕਿਵੇਂ? ਬਾਜ ਸਿੰਘ ਕਹਿਣ ਲੱਗਾ ਜੇ ਫੁਰਤੀ ਵੇਖਣੀ ਹੈ ਤੇ ਘੱਟੋ ਘੱਟ ਇੱਕ ਹੱਥ ਦੀ ਹੱਥ ਕੜੀ 'ਤੇ ਲਾਈ ਜਾਵੇ ਨਾ, ਕਿਉਂਕਿ ਪੈਰਾਂ ਨੂੰ ਬੇੜੀਆਂ ਪਈਆਂ ਸਨ, ਗਲ ਨੂੰ ਸੰਗਲ ਸੀ, ਹੱਥਾਂ ਨੂੰ ਹੱਥ ਘੜੀਆਂ ਲੱਗੀਆਂ ਸਨ। ਕਹਿਣ ਲੱਗਾ ਵੀ ਬਾਜ ਵਰਗੀ ਫੁਰਤੀ ਜੇ ਵੇਖਣੀ ਹੈ ਤੇ ਘੱਟੋ ਘੱਟ ਇੱਕ ਹੱਥ ਤੋਂ ਹੱਥ ਘੜੀ 'ਤੇ ਖੋਲ੍ਹੀ ਜਾਵੇ ਤੇ ਮੈਂ ਫੇਰ ਹੀ ਕੁਝ ਵਿਖਾਵਾਂ ਕਿ ਬਾਜ ਸਿੰਘ ਕੋਲ ਬਾਜ ਵਾਲੀ ਫੁਰਤੀ ਕਿਵੇਂ। ਫਰਕਸ਼ੀਅਰ ਕਹਿਣ ਲੱਗਾ ਇਰਦ ਗਿਰਦ ਫੌਜ ਹੀ ਫੌਜ ਹੈ, ਦਰਬਾਰ ਉਹਦਾ ਆਪਣਾ। ਕਹਿਣ ਲੱਗਾ ਵੀ ਇੱਕ ਹੱਥ ਘੜੀ ਖੋਲ੍ਹ ਦਿਉ, ਵੇਖੀਏ ਵੀ ਇਹ ਕਰ ਕੀ ਦਿੰਦਾ। ਜਦੋਂ ਇੱਕ ਹੱਥ ਘੜੀ ਖੋਲ੍ਹੀ ਨਾ ਬਾਜ ਸਿੰਘ ਦੀ, ਇਤਿਹਾਸਕਾਰਾਂ ਜ਼ਿਕਰ ਕੀਤਾ ਇੰਨੀ ਫੁਰਤੀ ਉਹਨੇ ਵਿਖਾਈ, ਇੱਕਦਮ ਇੱਕ ਛਪਾਈ ਦੀ ਉਹਨੇ ਝਪਟਾ ਮਾਰ ਕੇ ਤਲਵਾਰ ਖੋਹ ਲਈ ਤੇ ਕੁਝ ਸਕਿੰਟਾਂ ਦੇ ਵਿੱਚ 13 ਛਪਾਈਆਂ ਦੀ ਧੌਣ ਧੜ ਤੋਂ ਅਲੱਗ ਕਰ ਦਿੱਤੀ ਉਹਨੇ ਬਾਜ ਸਿੰਘ ਦੇ ਹੱਥਾਂ ਪੈਰਾਂ ਦੀ ਪੈ ਗਈ। ਬੜੀ ਮੁਸ਼ਕਲ ਫਿਰ ਬਾਜ ਸਿੰਘ ਨੂੰ ਫੜਿਆ ਸੀ ਤੇ ਬਾਜ ਸਿੰਘ ਕਹਿਣ ਲੱਗਾ ਵੇਖ ਲਈ ਬਾਜ ਸਿੰਘ ਦੀ ਬਾਜ ਵਾਲੀ ਫੁਰਤੀ ਕਿ ਹੋਰ ਵੇਖਣੀ ਆ। ਫਿਰ ਬਾਜ ਸਿੰਘ ਨੂੰ ਵੀ ਸ਼ਹੀਦ ਕੀਤਾ ਗਿਆ। ਅੱਜ ਦੇ ਦਿਨ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਉਂਦੀ ਹੈ, ਸੀਨ ਇਤਿਹਾਸਕਾਰਾਂ ਨੇ ਖਿੱਚਿਆ 5 ਜਿਹੜੇ ਇਸ ਦੇ ਮੁੱਖ ਜਰਨੈਲ ਸਨ, ਧੜ ਉਹਨਾਂ ਦੇ ਧਰਤੀ 'ਤੇ ਪਏ ਆ, 5 ਜਰਨੈਲਾਂ ਦੇ ਸਿਰ ਨੇਜਿਆਂ 'ਤੇ ਟੰਗੇ ਹੈ, ਇਰਦ ਗਿਰਦ ਗੋਲਾਕਾਰ ਸਿਰ ਲੈ ਕੇ ਖਲੋਤੇ ਨੇ ਛਪਾਈ, ਇੱਕ ਬੰਨੇ ਫਰਕਸ਼ੀਅਰ ਖਲੋਤਾ ਅਤੇ ਇਸ ਘੇਰੇ ਦੇ ਵਿਚਕਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬਿਠਾਇਆ ਕਿ ਇਹ ਸੀਨ ਵੇਖ ਕੇ ਡਹਿਲ ਜਾਵੇਗਾ। ਇਹ ਵੀ ਪੁੱਛਿਆ ਫਰਕਸ਼ੀਅਰ ਨੇ ਕਿਹੜੀ ਮੌਤ ਮਰਨਾ ਚਾਹੁੰਦਾ। ਕਦੀ ਸਿਕੰਦਰ ਨੇ ਪੋਰਸ ਨੂੰ ਪੁੱਛਿਆ ਸੀ ਕਿਹੜੀ ਮੌਤ ਮਰਨਾ, ਉਹ ਪੜਾਇਆ ਸਾਨੂੰ ਤੇ ਪੋਰਸ ਨੇ ਕਿਹਾ ਸੀ ਜਿਹੜਾ ਰਾਜਾ ਕਿਸੇ ਰਾਜੇ ਨਾਲ ਸਲੂਕ ਕਰਦਾ ਮੇਰੇ ਨਾਲ ਉਹ ਸਲੂਕ ਕਰ, ਉਹ ਪੜਾਇਆ ਗਿਆ। ਇਹ ਸਾਨੂੰ ਪੜਾਇਆ ਨਹੀਂ ਗਿਆ ਕਿ ਸਾਡੇ ਸ਼ਹੀਦਾਂ ਨੇ ਕਿਵੇਂ ਸ਼ਹੀਦੀਆਂ ਦਿੱਤੀਆਂ। ਇਹ ਸਰਕਾਰਾਂ ਦੀ ਬੇਈਮਾਨੀ। ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿਣ ਲੱਗੇ ਫਰਕਸ਼ੀਅਰ ਨੂੰ ਜਿਹੜੀ ਮੌਤ ਆਪ ਮਰਨਾ ਚਾਹੁੰਦਾ ਨਾ ਉਹ ਮੌਤ ਮੈਨੂੰ ਦੇ ਦੇ। ਅਸਲ ਦੇ ਵਿੱਚ ਸੱਚਾਈ ਇਹ ਆ ਜਿਹਾ ਬੀਜੈ ਸੋ ਲਾਉਣਾ, ਕਰਮਾਂ ਸੰਦੜਾ ਖੇਤ, ਜਿਵੇਂ ਦੇ ਪਾਪ ਕਰਾਂਗੇ ਉਹਨਾਂ ਦਾ ਭੁਗਤਾਨ ਤੇ ਕਰਨਾ ਹੀ ਪੈਣਾ ਜੀ। ਔੜਕ ਨੂੰ ਫਿਰ 4 ਸਾਲ ਦਾ, ਪੌਣੇ 4 ਸਾਲ ਕੁਝ ਇਤਿਹਾਸਕਾਰਾਂ ਨੇ
तकरीबन 4 साल थोड़ी वध थोड़ी घट उन्हों लिया गया। क्यों लिया गया बेटे नू जी? इस तो पहलों भी जदों धन श्री गुरु गोबिंद सिंह साहब सच्चे पातशाह महाराज जी दे छोटे साहबजादियां नू कैद करके सरहंद लिया गया सी, वजीर खां खुश बड़ा होया सी। असल च राजनीतिक लोग धर्मी लोगों नू भी बहुतात विच अपने वर्गा समझण लग पैंदे आ। ਇਹ ਉਹਨਾਂ ਦਾ ਭੁਲੇਖਾ ਹੁੰਦਾ ਤੇ ਭਰਮ ਹੁੰਦਾ, ਕਿਉਂਕਿ ਆਮ ਮਨੁੱਖ ਮੇਰੇ ਵਰਗੇ ਸਾਡੇ ਵਰਗੇ ਤੇ ਰਾਜਨੀਤਿਕ ਮਨੁੱਖ ਦੋ ਕੈਟਾਗਰੀਆਂ, ਇਹ ਇੱਕ ਤੀਸਰੀ ਧਾਰਮਿਕ ਮਨੁੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪੰਥ ਸਾਹਿਬ ਜੀ ਨੂੰ ਸਮਰਪਿਤ ਹੁੰਦੇ ਨੇ। ਜੇ ਤਿੰਨ ਕੈਟਾਗਰੀਆਂ ਦੀ ਗੱਲ ਕਰੀਏ ਤੇ ਮੇਰੇ ਵਰਗੇ ਆਮ ਮਨੁੱਖ ਰਾਜਨੀਤਿਕ ਮਨੁੱਖ ਸਭ ਦੀ ਮਜਬੂਰੀ ਹੁੰਦੀ ਹੈ, ਸਭ ਦੀ ਇੱਕ ਘਾਟ ਹੁੰਦੀ ਹੈ, ਉਹ ਹੁੰਦੀ ਹੈ ਔਲਾਦ। ਉਹ ਬਾਕੀ ਦੇ ਸਹਿਣ ਕਰ ਜਾਂਦੇ ਨੇ ਪਰ ਜਦੋਂ ਔਲਾਦ ਦੀ ਗੱਲ ਆਉਂਦੀ ਹੈ ਉਹ ਧਰਮ ਛੱਡ ਜਾਂਦੇ ਨੇ, ਡੋਲ ਜਾਂਦੇ ਨੇ, ਕਿਉਂਕਿ ਔਲਾਦ ਦੇ ਨਾਲ ਪਰਿਵਾਰ ਦੇ ਨਾਲ ਮੋਹ ਇੰਨਾ ਹੁੰਦਾ। ਸ਼ਤਾਬਦੀ ਮਨਾ ਕੇ ਹਟੇ ਆ ਨਾ, ਸਤਿਗੁਰੂ ਜੀ ਨੇ ਸਬੱਬ ਬਖਸ਼ਿਆ, ਪਤਾ ਨਹੀਂ ਕਿੰਨੀਆਂ ਕੁ ਕਥਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਬਾਣੀ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਆ, ਸ਼ਬਦ ਅਤੇ ਸਲੋਕ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ, ਅਣਗਿਣਤੀ ਨੋਟ ਕੀਤਾ ਉਹਨਾਂ ਦੇ ਵਿੱਚੋਂ ਦਾਸ ਨੇ। ਸਤਿਗੁਰੂ ਜੀ ਨੇ ਵਾਰ ਵਾਰ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਪਰਿਵਾਰ ਦਾ, ਅਤੇ ਫਿਰ ਪਰਿਵਾਰ ਦੇ ਵਿੱਚੋਂ ਦੋ ਰਿਸ਼ਤਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਇੱਕ ਪਤਨੀ ਘਰ ਕੀ ਨਾਰ ਬਹੁਤ ਹਿੱਤ ਜਾ ਸਿਉ, ਤੇ ਇੱਕ ਕੀਤਾ ਫਿਰ ਔਲਾਦ ਦਾ, ਵੀ ਦੇਖੀ ਇਹਨਾਂ ਦੇ ਮੋਹ 'ਚ ਪੈ ਕੇ ਆਪਣਾ ਜਨਮ ਬਰਬਾਦ ਨਾ ਕਰ ਲਏ। ਤੁਸੀਂ ਪੜ੍ਹਿਓ ਗਊ ਨਾਲ, ਵਿਸ਼ੇਸ਼ ਤੌਰ 'ਤੇ ਬਹੁਤਾਤ ਵਿੱਚ ਇਹ ਜ਼ਿਕਰ ਆਏਗਾ ਦੋ ਰਿਸ਼ਤਿਆਂ ਦਾ, ਇੱਕ ਪਤਨੀ ਦਾ ਇੱਕ ਔਲਾਦ ਦਾ। ਕਿਉਂ? ਇੱਕ ਕਮਜ਼ੋਰੀ ਹੁੰਦੀ ਹੈ ਮਨੁੱਖ ਦੀ, ਔਲਾਦ ਦਾ ਕਰਕੇ ਮਨੁੱਖ ਦੀਨੋ ਬਦੀਨ ਹੋ ਜਾਂਦਾ, ਧਰਮ ਛੱਡਣ ਨੂੰ ਤਿਆਰ ਹੋ ਜਾਂਦਾ, ਗੁਰੂ ਨਾਲ ਦਗਾ ਕਰਨ ਵੀ ਤਿਆਰ ਹੋ ਜਾਂਦਾ ਵੀ ਔਲਾਦ ਬਚ ਜਾਵੇ ਮੇਰੀ। ਤਾਂ ਹੀ ਜਦੋਂ ਵਜ਼ੀਰ ਖਾਂ ਨੇ ਛੋਟੇ ਸਾਹਿਬਜ਼ਾਦੇ ਸਰਹੰਦ ਪਹੁੰਚੇ ਨਾ, ਖੁਸ਼ ਹੋਇਆ ਤੇ ਕਹਿਣ ਲੱਗਾ ਹੁਣ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਫੜਨ ਦੀ ਲੋੜ ਨਹੀਂ। ਉਹ ਕਹਿਣ ਲੱਗੇ ਕਿਉਂ? ਕਹਿਣ ਲੱਗਾ ਉਹਨੇ ਆਪੇ ਹੀ ਆ ਜਾਣਾ, ਦੋ ਸਾਹਿਬਜ਼ਾਦੇ 7 ਸਾਲ 9 ਸਾਲ ਦੇ ਆਪਣੇ ਕੋਲ ਆ ਗਏ ਆ, ਉਹਨੇ ਮੋਹ ਵਿੱਚ ਬੱਜੇ ਨੇ ਆ ਜਾਣਾ, ਕਿਉਂਕਿ ਉਹ ਗੁਰੂ ਨੂੰ ਵੀ ਆਪਣੇ ਵਰਗਾ ਹੀ ਸਮਝਦਾ ਸੀ। ਇਵੇਂ ਅੱਜ ਦੇ ਦਿਨ ਫਿਰ ਜਦੋਂ ਕੁੰਵਰ ਅਜੈ ਸਿੰਘ ਵੀ ਲਿਖਿਆ ਇਤਿਹਾਸਕ, ਜਦੋਂ ਉਹਨੂੰ ਲਿਆਂਦਾ ਦਿੱਤਾ ਗਿਆ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਪੈਰਾਂ ਨੂੰ ਬੇੜੀਆਂ, ਗਲ ਨੂੰ ਸੰਗਲ, ਸਰੀਰ ਨੂੰ ਜਕੜਿਆ, ਹੱਥਾਂ ਨੂੰ ਹੱਥ ਘੜੀਆਂ, ਗੋਦ ਵਿੱਚ ਬਿਠਾਇਆ ਗਿਆ, ਇੱਕ ਹੱਥ ਘੜੀ ਖੋਲ੍ਹ ਕੇ ਖੰਜਰ ਦਿੱਤਾ ਗਿਆ ਕਿ ਇਸ ਨੂੰ ਖੰਜਰ ਮਾਰ ਕੇ ਸ਼ਹੀਦ ਕਰ। ਬਾਬਾ ਜੀ ਕਹਿਣ ਲੱਗੇ ਇਹ ਤੇ ਮੇਰਾ ਆਪਣਾ ਫਰਕਸ਼ੀਅਰ, ਜੇ ਇਸ ਦੀ ਜਗ੍ਹਾ ਅਜੈ ਸਿੰਘ ਦੀ ਜਗ੍ਹਾ ਤੇਰਾ ਪੁੱਤਰ ਵੀ ਹੁੰਦਾ ਤੇ ਮੈਂ ਉਸ ਨੂੰ ਵੀ ਨਹੀਂ ਸੀ ਮਾਰਨਾ, ਕਿਉਂਕਿ ਸਾਡੇ ਗੁਰੂ ਦਾ ਹੁਕਮ ਆ ਨਾ ਕਿਸੇ ਗਰੀਬ ਤੇ ਨਾ ਕਿਸੇ ਮਾਸੂਮ ਤੇ ਅਤਿਆਚਾਰ ਕਰਨਾ ਨਾ ਕਿਸੇ ਨੂੰ ਮਾਰਨਾ, ਬਸ ਜਦੋਂ ਟੱਕਰ ਲੈਣੀ ਆ ਸਾਵੇਂ ਸੂਰਮਿਆਂ ਵਾਂਗੂ ਰਣ ਤੱਤੇ ਵਿੱਚ ਲੈਣੀ ਆ, ਇਹ ਸੂਰਮਿਆਂ ਦਾ ਕੰਮ ਨਹੀਂ। ਔੜਕ ਨੂੰ ਫਿਰ ਉਹਨਾਂ ਨੇ ਜੀ ਅਜੈ ਸਿੰਘ ਨੂੰ ਉਸਦਾ ਸਰੀਰ ਪਾੜ ਕੇ ਧੜਕਦਾ ਦਿਲ ਕੱਢ ਕੇ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਮੂੰਹ ਵਿੱਚ ਤੰਨਿਆ, ਅੱਖਾਂ ਨੀਵੀਆਂ ਹੋ ਗਈਆਂ ਧੰਨ ਬਾਬਾ ਬੰਦਾ ਸਿੰਘ ਬਹਾਦਰ ਦੀਆਂ। ਕਹਿਣ ਲੱਗੇ ਡਰ ਗਿਆ, ਕਹਿਣ ਲੱਗਾ ਨਹੀਂ, ਅਸਲ ਦੇ ਵਿੱਚ ਸਾਡੇ ਗੁਰੂ ਨੇ 4 ਵਾਰੇ ਸੀ, ਉਸ ਦੇ 4 ਸੀ ਤੇ ਮੇਰੀਆਂ ਅੱਖਾਂ ਸ਼ੁਕਰਾਨੇ ਨਾਲ ਭਰ ਗਈਆਂ, ਮੇਰਾ 1 ਸੀ ਉਹ ਵੀ ਗੁਰੂ ਪੰਥ ਤੋਂ ਵਾਰਿਆ ਗਿਆ, ਇਸ ਤੋਂ ਵੱਡੀ ਹੋਰ ਖੁਸ਼ਕਿਸਮਤੀ ਕੀ ਹੈ। ਪਰ ਅੱਜ ਅਸੀਂ ਸਿੱਖ, ਇੱਕ ਗੱਲ ਮੈਂ ਗੁਰੂ ਦੀ ਹਜ਼ੂਰੀ ਵਿੱਚ ਪਹਿਲੋਂ ਕਹਿ ਦੇਵਾਂ, ਇੱਥੇ ਕਾ ਗਈ ਹੈ ਬਾਹਰ ਜ਼ਾਹਰ ਕਰ ਦੇਵਾਂ ਮੈਂ, ਨਾ ਤੇ ਕਿਸੇ ਵਿਸ਼ੇਸ਼ ਵਿਅਕਤੀ ਨੂੰ
लाभ पहुंचाने वास्ते ना किसी विशेष व्यक्ति नूं घाटा दवाने वास्ते मैं एक गल करांगा, पर एक कौम दा पंथ दा दर्द मैं जरूर गुरु दी हजूरी विच बयान कर दिंदा। अज असी सिख मथा गुरु ग्रंथ साहिब जी नूं टेकदे आ, दोहरा गुरु ग्रंथ साहिब जी दी हजूरी विच पढ़दे आ। राज करेगा खालसा पाकी रहे ना कोई। मैं दोबारा रिपीट कर देवां, मथा गुरु ग्रंथ साहिब जी नूं असी सिख टेकदे आ, दोहरा गुरु ग्रंथ साहिब सच्चे पातशाह महाराज जी दी हजूरी विच पढ़दे आ, राज करेगा खालसा। ते फिर इत्थों तक कोई कहिंदा पंथी मेरा करके आ, कोई कहिंदा मैं पंथ दा वारस आ, कोई कहिंदा मैं गुरु नूं मैं ही बचा लिया नहीं तो गुरु ने बचना नहीं सी। वादावे सारिआं दे, पर उस वादावे सारिआं दे पर उस राज दी प्राप्ति लई जांदे कित्थे ने? मथा गुरु ग्रंथ साहिब जी नूं टेकदे ने, दोहरा गुरु ग्रंथ साहिब जी दी हजूरी विच पढ़दे ने, उस राज दी प्राप्ति वास्ते कोई ते चिट्टे कपड़िआं वाले देहधारी गुरु जिहड़ा गुरु ग्रंथ साहिब जी दे बराबर गद्दी ला के बहिंदा उहदे अगे हथ अड के खलोता कि मैनू राज भाग दे दिओ, दवा दिओ मैनू राज भाग। ते बहुते बहुमत सिख उन्हां दे पैरां विच जाके बहिंदे ने, सानू राज भाग दे दिओ, किन्हां दे? जिहड़े कहिंदे सिख धर्म ते है ही नहीं, ये किसी होर धर्म का हिस्सा। ते जिहड़े सानू गुलामां वांग रखना चाहुंदे ने, मैं खुल के कह दवां जी, इस तों वध गुलामी दी निशानी होर की हुंदी है? चिट्टे दिन शरेआम अज कदी किधरे सिख नूं सड़क ते लम्मे पा के केस उहदे खलारे आ, पग उहदी पैरां च रोली कुटिया जा रहा। इस तों वध गुलामी दे दिन होर हो की सकदे आ? गुरद्वारे साडे बैन कीते जा रहे, हजूर साहब एक्ट साडे

ਤੇ ਜਾ ਰਹੇ। ਹੇਮਕੁੰਟ ਸਾਹਿਬ ਕਿਰਪਾਨ ਸਾਨੂੰ ਕਿਹਾ ਜਾ ਰਿਹਾ ਲੈ ਕੇ ਨਾ ਜਾਓ। ਪੇਪਰ ਬੱਚੇ ਦੇਣ ਜਾਂਦੇ ਨੇ ਕਹਿੰਦੇ ਕੜਾ ਵੀ ਲਾ ਦੋ ਕਿਰਪਾਨ ਵੀ ਲਾ ਦੋ, ਇਸ ਤੋਂ ਵੱਧ ਹੋਰ ਗੁਲਾਮੀ ਦੀ ਨਿਸ਼ਾਨੀ ਕੀ ਹੋ ਸਕਦੀ ਹੈ। ਪਰ ਸਾਨੂੰ ਗੁਲਾਮ ਰਹਿਣ ਦੀ ਆਦਤ ਪੈ ਗਈ, ਹੁਣ ਅਸੀਂ ਇਸ ਗੁਲਾਮੀ ਨੂੰ ਵੀ ਗੁਲਾਮੀ ਮੰਨਣੋ ਹੀ ਹਟ ਗਏ। ਜੇ ਸਾਨੂੰ ਗੁਲਾਮੀ ਦਾ ਬੋਝ ਜਾਪਦਾ ਹੋਵੇ, ਜਿਹੜੇ ਰਾਜ ਕਰੇਗਾ ਖਾਲਸਾ ਦੀ ਅਸੀਂ ਮੰਗ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਕੋਲੋਂ ਝੋਲੀ ਅੱਡ ਕੇ ਕਰਨੀ ਸੀ, ਉਹਨਾਂ ਲੋਕਾਂ ਦੇ ਪੈਰਾਂ ਵਿੱਚ ਬਹਿ ਕੇ ਰਾਜ ਭਾਗ ਮੰਗਦੇ ਪਏ ਹਾਂ, ਜਿਹੜੇ ਚਾਹੁੰਦੇ ਨੇ ਸਾਨੂੰ ਗੁਲਾਮ ਰੱਖਣਾ। ਸਾਨੂੰ ਜ਼ਮੀਨਾਂ ਦੇ ਮਾਲਕ, ਕਿਉਂਕਿ ਅੱਜ ਦਾ ਦਿਹਾੜਾ ਸੰਬੰਧਿਤ ਆ, ਉਸ ਰਾ ਗੱਲ ਕਰਨੀ ਪੈਂਦੀ ਹੈ। ਕਿਉਂ ਕਰਨੀ ਪੈਂਦੀ ਹੈ, ਇੱਕ ਗਾਥਾ ਮੈਂ ਸਾਂਝੀ ਕਰ ਦੇਵਾਂ, ਇਸ ਵਿੱਚ ਕੋਈ ਫਕਰ ਨਹੀਂ। ਗੁਰੂ ਨੇ ਮਿਹਰ ਕੀਤੀ ਹੈ, ਤਿੰਨ ਦਾਕੇ ਹੋ ਗਏ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਸੇਵਾ ਨਿਭਾਉਂਦਿਆਂ। ਇੱਕ ਮੈਂ ਛੋਟੀ ਜਿਹੀ ਕਹਾਣੀ ਪੜ੍ਹੀ, ਮੈਨੂੰ ਟੰਬਿਆ ਉਹਨੇ। ਇੱਕ ਚਿੜੀ ਸੀ ਕਿਸੇ ਸ਼ਹਿਰ ਵਿੱਚ ਰਹਿੰਦੀ, ਉਸ ਸ਼ਹਿਰ ਨੂੰ ਕਹਿੰਦੇ ਅੱਗ ਲੱਗੀ, ਭਿਆਨਕ ਅੱਗ ਲੱਗੀ। ਕੋਈ ਕੁਝ ਚੁੱਕ ਰਿਹਾ ਤੇ ਕੋਈ ਕੁਝ ਚੁੱਕ ਰਿਹਾ ਤੇ ਕੋਈ ਕੁਝ ਚੁੱਕ ਰਿਹਾ। ਉਹ ਚਿੜੀ ਕੀ ਕਰ ਰਹੀ ਹੈ, ਉਸੇ ਸ਼ਹਿਰ ਵਿੱਚ ਜੰਮੀ, ਉਸੇ ਵਿੱਚ ਪਲੀ, ਉਸੇ ਵਿੱਚ ਵੱਡੀ ਹੋਈ। ਉਹ ਕੀ ਕਰ ਰਹੀ ਹੈ, ਉਹ ਚੁੰਝ ਵਿੱਚ ਪਾਣੀ ਭਰਦੀ ਹੈ, ਦੂਰੋਂ ਲਿਆਉਂਦੀ ਹੈ, ਜਿੱਥੇ ਅੱਗ ਬਲਦੀ ਹੈ ਉੱਥੇ ਸੁੱਟ ਰਹੀ ਹੈ। ਕਟਾਕਸ਼ ਕੀਤਾ ਕਿਸੇ ਨੇ, ਕਹਿਣ ਲੱਗਾ ਤੇਰੀ ਚੁੰਝ ਦੇ ਪਾਣੀ ਨਾਲ ਕੀ ਹੋਣਾ, ਐਵੇਂ ਖਪਾ ਕਰਦੀ ਪਈ ਆ। ਉਹ ਕਹਿਣ ਲੱਗੀ ਵੀ ਅੱਗ ਬੁੱਝਦੀ ਆ ਜਾਂ ਨਹੀਂ ਬੁੱਝਦੀ, ਸ਼ਹਿਰ ਬਚਦਾ ਜਾਂ ਨਹੀਂ ਬਚਦਾ। ਪਰ ਜਦੋਂ ਇਹ ਇਤਿਹਾਸ ਲਿਖਿਆ ਜਾਵੇਗਾ ਅੱਗ ਲਾਈ ਕਿੰਨੇ ਤੇ ਅੱਗ ਬੁਝਾਈ ਕਿੰਨੇ, ਮੇਰਾ ਨਾਂ ਅੱਗ ਬੁਝਾਉਣ ਵਾਲਿਆਂ ਵਿੱਚ ਹੋਏਗਾ, ਲਾਉਣ ਵਾਲਿਆਂ ਵਿੱਚ ਨਹੀਂ ਹੋਏਗਾ। ਇਸ ਕਰਕੇ ਮੈਂ ਦੁਬਾਰਾ ਰਿਪੀਟ ਕਰਾਂ, ਨਾ ਕਿਸੇ ਵਿਸ਼ੇਸ਼ ਵਿਅਕਤੀ ਨੂੰ ਲਾਭ ਪਹੁੰਚਾਉਣ ਲਈ, ਮੈਂ ਗੁਰੂ ਦੀ ਹਜ਼ੂਰੀ ਵਿੱਚ, ਗੁਰੂ ਦੀ ਹਜ਼ੂਰੀ ਵਿੱਚ ਕਹਿ, ਨਾ ਕਿਸੇ ਵਿਸ਼ੇਸ਼ ਵਿਅਕਤੀ ਨੂੰ ਲਾਭ ਪਹੁੰਚਾਉਣ ਦੀ ਖਾਤਰ ਗੱਲ ਕਰ ਰਿਹਾ ਤੇ ਨਾ ਕਿਸੇ ਦਾ ਮਿੱਥ ਕੇ ਨੁਕਸਾਨ ਕਰਨ ਦੀ ਗੱਲ ਕਰ ਰਿਹਾ, ਪਰ ਆਪਣੀ ਕੌਮ ਦੀ ਗੱਲ ਤੇ ਅਸੀਂ ਕਰੀਏ ਨਾ। ਅੱਜ ਅਸੀਂ ਬੇਘਰੇ ਹੋਏ ਤੁਰ ਫਿਰਦੇ ਹਾਂ, ਮੰਨੋ ਭਾਵੇਂ ਨਾ ਮੰਨੋ, ਜਿੰਨੀਆਂ ਮਰਜ਼ੀ ਡੀਂਗਾਂ ਮਾਰੋ, ਸਾਡਾ ਕੋਈ ਕਰ ਨਹੀਂ। ਜੋ ਹਾਲਾਤ ਬੇਘਰਿਆਂ ਵਾਸਤੇ ਹੁੰਦੀ ਹੈ ਨਾ, ਇੱਕ ਕਿਰਾਏਦਾਰ ਦੀ ਹੁੰਦੀ ਹੈ, ਜਦੋਂ ਮਰਜ਼ੀ ਮਾਲਕ ਆਵੇ ਤੇ ਸੜਕ ਤੇ ਸਮਾਨ ਸੁੱਟ ਦੇਵੇ, ਸੜਕ ਤੇ ਲੰਮਾ ਪਾ ਕੇ ਤੇ ਤਿੰਨ ਚਾਰ ਜਾਣੇ ਉਹਨੂੰ ਫੜ ਕੇ ਕੁੱਟਣ ਲੱਗ ਪੈਣ, ਇਸ ਵੇਲੇ ਇਹ ਹਾਲਾਤ ਸਾਡੀ ਹੋ ਰਹੀ ਹੈ। ਇਸ ਕਰਕੇ ਕੋਈ ਕਿਸੇ ਦੇਹਧਾਰੀ ਕੋਲੋਂ ਰਾਜ ਭਾਲਦਾ ਫਿਰਦਾ, ਕੋਈ ਉਹਨਾਂ ਕੋਲੋਂ ਭਾਲਦਾ ਫਿਰਦਾ, ਤੇ ਉਹ ਉਹਨਾਂ ਦਾ ਨਾਰਾ ਨਵਾਂ ਹੀ ਆ ਗਿਆ। ਉਹ ਕਹਿੰਦੇ ਵੀ ਤੁਹਾਨੂੰ ਜੋ ਰਾਜ ਦੇਣਾ, ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਇਸ ਦਾ ਮਤਲਬ ਉਹਨਾਂ ਦੀ ਮਨਸ਼ਾ ਇਹ ਹੈ ਵੀ ਤੁਹਾਨੂੰ ਥੋੜ੍ਹਾ ਦੇਣਾ, ਨਾ ਮਹਾਰਾਜਾ ਰਣਜੀਤ ਸਿੰਘ ਦਾ ਵਰਤਾਂਗੇ, ਜਿਹੜੀ ਥੋੜ੍ਹੀ ਬਹੁਤੀ ਕਸਰ ਤੁਹਾਨੂੰ ਜਲੀਲ ਕਰਦੀ, ਗੁਲਾਮੀ ਦਾ ਅਹਿਸਾਸ ਦਿਵਾਉਣ ਦੀ ਰਹਿੰਦੀ ਹੈ ਨਾ, ਇੱਕ ਵਾਰ ਰਾਜ ਭਾਗ ਸਾਡੇ ਹੱਥ ਵਿੱਚ ਆ ਲੈਣ ਦਿਓ, ਫਿਰ ਦੱਸਾਂਗੇ। ਸਿੱਖੋ, ਸਿਆਣੇ ਬਣੋ। ਬਾਬਾ ਬੰਦਾ ਸਿੰਘ ਬਹਾਦਰ ਕਿਸੇ ਦੇਹਧਾਰੀ ਦੇ ਪੈਰੀ ਨਹੀਂ ਸੀ ਡਿੱਗਾ ਜਾ ਕੇ ਵੀ ਮੈਂ ਖਾਲਸਾ ਰਾਜ ਸਥਾਪਿਤ ਕਰਨਾ, ਕਿਸੇ ਹਾਕਮ ਧਿਰ ਦੇ ਪੈਰੀ ਨਹੀਂ ਸੀ ਡਿੱਗਾ। ਉਹਨੇ ਭਰੋਸਾ ਰੱਖਿਆ ਸੀ ਵੀ ਮੇਰੇ ਗੁਰੂ ਨੇ ਮੈਨੂੰ ਥਾਪੜਾ ਦਿੱਤਾ, ਬਸ ਗੁਰੂ ਸਦਾ ਅੰਗ ਸੰਗੇ ਅਭੰਗਾਂ ਮੈਂ ਬੂਤੇ। ਮੈਂ ਇੱਕ ਬੇਨਤੀ ਕਰਾਂਗਾ, ਜਿਹੜੇ ਗੁਰੂ ਨੂੰ ਮੱਥਾ ਟੇਕਦੇ ਆ, ਕੋਈ ਵੀ ਸਿੱਖ ਹੋਵੇ, ਕੋਈ ਵੀ ਰਾਜਨੀਤਿਕ ਸਿੱਖ ਹੋਵੇ, ਜਿਹੜੇ ਗੁਰੂ ਨੂੰ ਮੱਥਾ ਟੇਕਦੇ ਆ, ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਖਲੋ ਕੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਉਸ ਗੁਰੂ ਨੂੰ ਕਹੀਏ ਸਾਨੂੰ ਵੀ ਆਪਣਾ ਘਰ ਦੇ, ਅਸੀਂ ਵੀ ਘਰ ਵਾਲੇ ਹੋਈਏ, ਸਾਡੇ ਗਲੋਂ ਗੁਲਾਮੀ ਦੇ ਸੰਗਲਾ ਤੇ ਗੁਰੂ ਦਏਗਾ। ਪਰ ਸਾਡਾ ਭਰੋਸਾ ਗੁਰੂ ਤੇ ਬਣਨਾ ਚਾਹੀਦਾ। ਅੱਜ ਦੇ ਦਿਨ ਪਹਿਲਾਂ ਬਾਬਾ ਬੰਦਾ ਸਿੰਘ ਜੀ
ਬਹਾਦਰ ਦੇ ਪੁੱਤਰ ਅਜੇ ਸਿੰਘ ਨੂੰ ਸ਼ਹੀਦ ਕੀਤਾ। ਫਿਰ ਇੱਕ ਅੱਖ ਕੱਢੀ, ਫਿਰ ਦੂਸਰੀ ਅੱਖ ਕੱਢੀ, ਇੱਕ ਲੱਤ ਵੱਢੀ, ਦੂਸਰੀ ਵੱਢੀ, ਇੱਕ ਬਾਂਹ ਵੱਢੀ, ਦੂਸਰੀ ਬਾਂਹ ਵੱਢੀ, ਇੱਥੇ ਬਸ ਨਹੀਂ, ਜਮੂਰਾਂ ਦੇ ਨਾਲ ਮਾਸ ਨਿਚੋੜ ਨਿਚੋੜ ਕੇ, ਗਰਮ ਜਮੂਰਾਂ ਦੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸ਼ਹੀਦ ਕੀਤਾ। ਕਾਹਦੇ ਵਾਸਤੇ ਉਹਨੇ ਸ਼ਹੀਦੀ ਪ੍ਰਾਪਤ ਕੀਤੀ? ਜਿਹੜਾ ਦੋਹਰਾ ਅਸੀਂ ਪੜ੍ਹਦੇ ਸਾਂ, ਉਹਨੇ ਉਸਨੂੰ ਅਮਲੀ ਜਾਮਾ ਪਹੁੰਚਾਇਆ ਸੀ, ਉਸਨੇ ਰਾਜ ਭਾਗ ਕਾਇਮ ਕੀਤਾ ਸੀ, ਖਾਲਸਾ ਰਾਜ। ਪਰ ਸਤਿਗੁਰੂ, ਆਪਾਂ ਤੁਕਾਂ ਪੜ੍ਹ ਜਾਂਦੇ ਹਾਂ ਜੀ, ਖੁਆਰ ਹੋਏ ਸਭ ਮਿਲੇਗੇ, ਬਚੇ ਸ਼ਰਨ ਜੋਏ। ਅਸੀਂ ਬਚ ਸਕਦੇ ਹਾਂ ਜੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਤੇ ਭਰੋਸਾ ਰੱਖੀਏ। ਇੱਥੇ ਹੀ ਦੋਹਰਾ ਪੜ੍ਹੀਏ, ਇਸੇ ਦੇ ਹੀ ਹੋਈਏ। ਜੇ ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਥਾਪੜਾ ਦੇ ਕੇ ਬਾਦਸ਼ਾਹ ਬਣਾ ਸਕਦਾ, ਸਤਿਗੁਰੂ ਨੇ ਉਦੋਂ ਵੀ ਕਿਹਾ ਸੀ ਇਹ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਜੋਤ ਤੇ ਅੱਜ ਵੀ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗਏ ਥੋੜਾ ਕਦੇ, ਅੱਜ ਵੀ ਹਾਜ਼ਰ ਨਾਜ਼ਰ ਹੈ। ਲੋਕ ਹੈ ਗੁਰੂ ਤੇ ਭਰੋਸਾ ਕਰਨ ਦੀ। ਅੱਜ ਦੇ ਦਿਨ ਜੂਨ ਮਹੀਨਾ ਸੰਨ 1716 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸ਼ਹੀਦ ਕੀਤਾ ਗਿਆ। ਐਸੇ ਮਹਾਨ ਸੂਰਬੀਰ ਯੋਧੇ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਸਕਾਰ ਹੈ। ਆਓ ਹੁਣ ਜੋ ਗੁਰਬਾਣੀ ਦੁਆਰਾ ਸਤਿਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਹੁਕਮਨਾਮਾ ਸਾਹਿਬ ਜੀ ਦੇ ਰੂਪ ਵਿੱਚ, ਉਸ ਦੀ ਅਖਰੀ ਅਰਥ ਨਾਲ ਜੁੜਨਾ ਕਰੀਏ। ਇੱਕ ਵਾਰੀ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀ, ਆਖੋ ਜੀ

0: ਤਮਾਸ਼ਰੀ ਮੁਹੱਲਾ ਪੰਜਵਾ
1: ਸ਼ਹੀਦਾਂ ਦੇ ਸਰਤਾਜ ਬਾਣੀ ਕੇ ਵੋਹਿਤ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰਾਗ ਧਨਾਸਰੀ ਅੰਦਰ ਫੁਰਮਾਨ ਕਰਦੇ ਹਨ
0: ਜਤਨ ਕਰ ਮਾਨ ਖੁਡਹਿਕਾਵਾ
1: ਅੱਜ ਦੇ ਹੁਕਮਨਾਮਾ ਸਾਹਿਬ ਵਿੱਚ ਸਤਿਗੁਰੂ ਜੀ ਨੇ ਜੋ ਰਹਾਉ ਦੀਆਂ ਤੁਕਾਂ ਵਿੱਚ ਕੇਂਦਰੀ ਭਾਵ ਸਾਨੂੰ ਦਿੱਤਾ ਕਿ ਪਰਮੇਸ਼ਰ ਜੀ ਸਾਡੀ ਮੂਰਖ ਥਾਈ ਹੈ, ਅਸੀਂ ਤੈਨੂੰ ਦੂਰ ਜਾਣਿਆ ਪਰ ਤੂੰ ਹੈ ਨੇੜੇ ਆ, ਤੇ ਇੱਧਰ ਉੱਧਰ ਵੇਖ ਲੈਂਦੇ ਹਾਂ ਬੰਦਾ ਕੋਈ ਨਹੀਂ ਵੇਖਦਾ, ਫਿਰ ਪਾਪ ਵੀ ਕਰੀ ਜਾਂਦੇ ਹਾਂ, ਅਤਿਆਚਾਰ ਵੀ ਅਨਿਆਂ ਵੀ ਕਰੀ ਜਾਂਦੇ ਹਾਂ, ਧੱਕਾ ਵੀ ਕਰੀ ਜਾਂਦੇ ਹਾਂ। ਅੱਜ ਦੀ ਵਿਸ਼ੇਸ਼ ਸਿੱਖਿਆ ਮੇਰੇ ਵਰਗੇ ਧਾਰਮਿਕ ਮਨੁੱਖਾਂ ਨੂੰ ਸਤਿਗੁਰੂ ਨੇ ਦਿੱਤੀ। ਆਪਾਂ ਅਖਰੀ ਅਰਥ ਕਰਾਂਗੇ, ਬਾਣਾ ਧਰਮ ਦਾ ਪਾਇਆ, ਲਿਬਾਸ ਧਰਮੀ ਹੋਣ ਦਾ, ਭਰੋਸਾ ਰੱਬ ਤੇ ਉੱਕਾ ਹੀ ਨਹੀਂ। ਰੱਬ ਨੂੰ ਇੰਨੀ ਦੂਰ ਜਾਣਿਆ ਕਿ ਯਾਦ ਉਹਨੂੰ ਕਰਦੇ ਪਏ ਹਾਂ, ਭਰੋਸਾ ਉਸ ਤੇ ਕੋਈ ਨਹੀਂ। ਇੱਕ ਦਿਨ ਮੇਰੇ ਬੈਠਿਆਂ ਬੈਠਿਆਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਮਨ ਵਿੱਚ ਗੱਲ ਆਈ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਕੈਮਰੇ ਲੱਗੇ ਨੇ, ਚਲੋ ਧਿਆਨ ਰਹਿੰਦਾ। ਗੋਲਕ ਦੇ ਸਿਰਾਣੇ ਹਰ ਗੁਰਦੁਆਰੇ ਮਨੁੱਖ ਬੈਠਾ, ਸਿੱਖ ਬੈਠਾ ਪੈਸੇ ਦੀ ਰਾਖੀ ਵਾਸਤੇ, ਪਰ ਗੋਲਕ ਦੇ ਉੱਤੇ ਕੈਮਰਾ ਕਾਹਦੇ ਲਈ ਲਾਇਆ? ਉਸ ਮਨੁੱਖ ਦੀ ਰਾਖੀ ਵਾਸਤੇ ਕਿ ਉਹ ਪੈਸੇ ਨਾ ਕੱਢ ਲਵੇ। ਮੱਥਾ ਟੇਕਣ ਗੁਰਦੁਆਰੇ ਆਏ, ਜਿੰਨੇ ਵੀ ਆਏ ਆ, ਇਹਦਾ ਮਤਲਬ ਵੀ ਗੁਰਦੁਆਰੇ ਆਏ ਆ, ਭਾਵਨਾ ਨਾ ਆਏ ਆ, ਪਰ ਟੋਕਨ ਦੇ ਰਹੇ ਜੋੜੇ ਘਰ ਵਾਲੇ ਕਿ ਜੇ ਟੋਕਨ ਨਾ ਦਿੱਤੇ ਤੇ ਜਿਹਦਾ ਪਹਿਲੂ ਆ ਗਿਆ ਉਹਨੇ ਚੰਗਾ ਜੋੜਾ ਪਾ ਲੈਣਾ, ਮਗਰ ਦਾ ਜੋੜਾ ਲਾਸਟ ਤੇ ਆਇਆ ਉਹਨੂੰ ਟੁੱਟਾ ਮਿਲਣਾ। ਗੁਰਦੁਆਰੇ ਵਿੱਚ ਵੀ ਭਰੋਸਾ ਨਹੀਂ, ਗੱਲ ਇਹ ਨਹੀਂ, ਮੈਂ ਇੱਕ ਭਰੋਸੇ ਦੀ ਗੱਲ ਕਰ ਰਿਹਾ ਵੀ ਜੋੜੇ ਘਰ ਤੁਸੀਂ ਸਾਰੇ ਬੈਠੇ ਹੋ, ਮੈਂ ਬੈਠਾ, ਕੀ ਸਾਡੀ ਇਹ ਜ਼ਮੀਰ ਆਵਾਜ਼ ਦਿੰਦੀ ਹੈ? ਜੇ ਟੋਕਨ ਨਾ ਮਿਲਿਆ ਹੋਵੇ ਤੇ ਮੈਂ ਆਪਣਾ ਹੀ ਜੋੜਾ ਪਾ ਕੇ ਜਾਊਂਗਾ, ਤੇ ਜੇ ਗੋਲਕ ਦੇ ਸਿਰਾਣੇ ਮੈਨੂੰ ਰਾਖੀ ਲਈ ਬਣਾਇਆ, ਜੇ ਬਿਠਾਇਆ ਕੈਮਰਾ ਨਾ ਲੱਗਾ ਹੋਵੇ ਤੇ ਮੈਂ ਸੱਚ ਮੋਚੀ ਵਿੱਚੋਂ ਪੈਸੇ ਨਾ ਕੱਢੂੰਗਾ। ਇਸ ਦਾ ਮਤਲਬ ਡਿਊਟੀ ਧਰਮ ਦੀ ਕਰ ਰਹੇ ਹਾਂ, ਬਾਣਾ ਧਰਮ ਦਾ ਪਾਇਆ, ਤੇ ਕੈਮਰੇ ਤੋਂ ਬਿਨਾਂ ਅਸੀਂ ਰੁਕ ਨਹੀਂ ਸਕਦੇ ਕਿਉਂਕਿ ਭਰੋਸਾ ਗੁਰੂ ਤੇ ਸਾਨੂੰ ਕੋਈ ਨਹੀਂ। ਸਤਿਗੁਰੂ ਜੀ ਨੇ ਫਿਰ ਸ਼ੁਰੂਆਤ ਇੱਥੋਂ ਕੀਤੀ ਹੈ ਕਿ ਯਤਨ ਕਰ ਮਨੁੱਖ ਡਹਿਕਾਵੇ। ਡਹਿਕਾਵੇ ਦੇ ਇੱਕ ਤੇ ਅਰਥ ਵੀ ਭਰਮਾਉਂਦਾ, ਵਿਖਾਵਾ ਕਰਦਾ ਤੇ ਡਰਾਉਂਦਾ ਵੀ ਆ, ਤੇ ਇੱਕ ਨਹੀਂ ਅਨੇਕਾਂ ਯਤਨ ਕਰਕੇ ਕਿਧਰੇ ਮਨੁੱਖਾਂ ਨੂੰ ਬਾਣਾ ਧਰਮ ਦਾ ਪਾਇਆ, ਧਰਮੀ ਹੋਣ ਦਾ ਵਿਖਾਵਾ ਕਰ ਰਿਹਾ ਪਰ ਮਨੁੱਖਾਂ ਨੂੰ ਭਰਮਾਰ ਰਿਹਾ, ਕਿਧਰੇ ਉਹਨਾਂ ਨੂੰ ਡਰਾ ਰਿਹਾ, ਕਿਧਰੇ ਉਹਨਾਂ ਨੂੰ ਧਮਕਾ ਰਿਹਾ ਹੈ।
0: ਉਹ ਅੰਦਰ ਜਾਮੀ ਜਾਨਾ,
1: ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ, ਰੱਬ ਤੋਂ ਡਰ ਐ ਧਰਮੀ ਮਨੁੱਖ, ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਉਹ ਅੰਤਰ ਜਾਮੀ ਹੈ, ਤੇਰੇ ਤੋਰ ਅੰਦਰ ਕੀ ਤੇਰੀ ਨੀਤ ਹੈ ਉਹ ਜਾਣਦਾ ਹੈ।
0: ਪਾਪ ਕਰੇ ਕਰ ਮੁਕਰ ਪਾਵੇ,
1: ਸਤਿਗੁਰੂ ਜੀ ਕਹਿੰਦੇ ਇਹ ਟਲਦਾ ਨਹੀਂ, ਪਾਪ ਵੀ ਕਰੀ ਜਾਂਦਾ ਤੇ ਕਰਕੇ ਮੁਕਰੀ ਵੀ ਜਾਂਦਾ। ਇਸ ਨੂੰ ਇਹ ਅਹਿਸਾਸ ਹੀ ਨਹੀਂ ਵੀ ਗੁਰੂ ਮੇਰਾ ਅੰਤਰਜਾਮੀ ਹੈ।
0: ਦੇਖ ਕਰਾ ਨਿਰਬਾਨਾ,
1: ਪਰ ਬਾਣਾ ਇਹਨੇ ਧਰਮੀਆਂ ਵਾਲਾ ਪਾਇਆ ਕਿ ਮੈਂ ਨਿਰਵਾਣ ਹੋ ਗਿਆ, ਮੈਂ ਵਿਰਕਤ ਹੋ ਗਿਆ, ਮੈਂ ਲੋਭ ਤੋਂ ਵੀ ਮੁਕਤ ਹਾਂ, ਮੈਂ ਕਾਮ ਤੋਂ ਵੀ ਮੁਕਤ ਹਾਂ, ਮੈਂ ਹੰਕਾਰ ਤੋਂ ਵੀ ਮੁਕਤ ਹਾਂ।
0: ਜਾਣਤ ਦੂਰ ਤੁਮਹਿ ਪ੍ਰਭ ਨੇੜ,
1: ਸਤਿਗੁਰੂ ਜੀ ਸਾਡੀ ਧਰਮ ਦਾ ਬਾਣਾ ਪਾ ਕੇ ਧਰਮ ਦੇ ਨਾਂ ਤੇ ਠੱਗੀਆਂ ਮਾਰਨ ਵਾਲੇ ਮਨੁੱਖਾਂ ਦੀ ਗੱਲ ਕਰਦੇ ਆ ਕਿ ਪਰਮੇਸ਼ਰ ਜੀ ਅਸੀਂ ਤੁਹਾਨੂੰ ਦੂਰ ਜਾਣਿਆ ਪਰ ਤੁਸੀਂ ਹੈ ਦੂਰ ਨਹੀਂ ਸੀ, ਤੁਸੀਂ ਨੇੜੇ ਹੋ। ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਆ, ਉਹ ਨੇੜੇ ਕਿੰਨਾ ਕਹਿ, ਸਰੀਰ ਤੇ ਕੋਈ ਸੱਟ ਲੱਗੇ, ਦੁੱਖ ਆਵੇ, ਮੁਸ਼ਕਲ ਆਵੇ, ਸਭ ਤੋਂ ਪਹਿਲੋਂ ਮਦਦ ਵਾਸਤੇ ਸਰੀਰ ਦਾ ਜੇ ਕੋਈ ਅੰਗ ਪਹੁੰਚਦਾ ਉਹ ਹੱਥ ਹੈ। ਕਿਧਰੇ ਵੀ ਸਰੀਰ ਤੇ ਕੋਈ ਮੁਸ਼ਕਲ ਆਉਂਦੀ, ਕੋਈ ਦੁੱਖ ਆਉਂਦਾ, ਕੋਈ ਜ਼ਖਮ ਆਉਂਦਾ, ਪਰ ਭਰੋਸਾ, ਭਗਤ ਰਵਿਦਾਸ ਜੀ ਕਹਿੰਦੇ ਉਹ ਪਰਮੇਸ਼ਰ ਹੱਥ ਤੋਂ ਵੀ ਨੇੜੇ ਆ। ਕਹਿ ਰਵਿਦਾਸ ਹੱਥ ਪਏ ਨੇੜੇ, ਉਹ ਹੱਥ ਤੋਂ ਵੀ ਨੇੜੇ ਹੈ। ਸਤਿਗੁਰੂ ਸ਼ਹੀਦਾਂ ਦੇ ਸਰਤਾਜ ਦਾਤਾ ਸਾਨੂੰ ਇਹ ਸਮਝਾ ਰਹੇ ਨੇ, ਤੂੰ ਉਹਨੂੰ ਦੂਰ ਤੇ ਸਮਝ ਲਿਆ ਪਰ ਉਹ ਨੇੜੇ ਹੈ।
0: ਉਤ ਤਾਕੈ ਉਤ ਤੇ ਉਤ ਵੇਖੈ,
1: ਸਤਿਗੁਰੂ ਜੀ ਕਹਿੰਦੇ ਨਹੀਂ, ਰੱਬ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਿਆ, ਗੁਰੂ ਤੇ ਭਰੋਸਾ ਨਹੀਂ। ਉਤ ਤਾਕੈ, ਉਧਰ ਵੇਂਦਾ ਤੱਕਦਾ ਵੀ ਕੋਈ ਮਨੁੱਖ ਤੇ ਨਹੀਂ ਵੇਖ ਲਿਆ, ਉਤ ਤੇ ਉਤ ਤਾਕੈ, ਫਿਰ ਉਧਰੋਂ ਵੇਖ ਕੇ ਦੂਸਰੇ ਪਾਸੇ ਵੇਂਦਾ ਕਿ ਕੋਈ ਵੇਖ ਤੇ ਨਹੀਂ ਰਿਹਾ। ਭਾਵ ਸਤਿਗੁਰੂ ਜੀ ਇਹ ਸਮਝਾ ਰਹੇ ਕਿ ਇਹਨੂੰ ਪਰਮੇਸ਼ਰ ਦੇ ਹਾਜ਼ਰ ਨਾਜ਼ਰ ਹੋਣ ਦਾ, ਅੰਤਰਜਾਮੀ ਹੋਣ ਦਾ ਅਹਿਸਾਸ ਕੋਈ ਨਹੀਂ। ਜੇ ਡਰ ਹੈ ਤੇ ਉਹ ਮਨੁੱਖਾਂ ਦਾ ਹੈ,
0: ਆਵੇ ਲੋਭੀ ਫੇਰ,
1: ਬਸ ਮਨੁੱਖ ਵੇਂਦਾ ਵੀ ਵੇਖ ਰਿਹਾ ਕਿ ਨਹੀਂ ਵੇਖ ਰਿਹਾ, ਤੇ ਫਿਰ ਇਹ ਲੋਭ ਵਸ ਹੋਇਆ, ਵਿਕਾਰਾਂ ਵਿੱਚ ਖਚਤ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਤੋਰ ਅੰਦਰ ਸੋਚ, ਬੰਦੇ ਦਾ ਭੈ ਕਰ ਰਿਹਾ ਕਿ ਰੱਬ ਦਾ ਭੈ ਕਰ ਰਿਹਾ, ਕੀ ਸੱਚਮੁੱਚ ਰੱਬ ਨੂੰ ਹਾਜ਼ਰ ਨਾਜ਼ਰ ਜਾਣਦਾ ਕਿ ਕੀ ਮਨੁੱਖਾਂ ਤੱਕ ਹੀ ਸੀਮਤ ਹੈ।
0: ਜਬ ਲਗ ਟੁੱਟਾ ਨਾਹੀਂ ਮਨ ਭਰਮਾ,
1: ਸਤਿਗੁਰੂ ਜੀ ਨੇ ਦੋ ਟੁੱਕ ਗੱਲ ਕਰ ਦਿੱਤੀ ਕਿ ਜਦੋਂ ਤੱਕ ਇਹ ਭਰਮ ਨਹੀਂ ਨਾ ਟੁੱਟਦਾ ਵੀ ਰੱਬ ਕਿਹੜਾ ਵੇਖ ਰਿਹਾ ਤੇ ਬੰਦੇ ਤੋਂ ਮੈਂ ਵੈਸੇ ਬਚਾ ਕਰ ਰਿਹਾ, ਜੇ ਸਤਿਗੁਰੂ ਕਹਿੰਦੇ ਇਸ ਭਰਮ ਵਿੱਚ ਹੀ ਪਿਆ ਨਾ ਤੇ ਫਿਰ ਤੂੰ ਆਪਣੇ ਆਪ ਤੋਂ ਵੱਡਾ ਦੁਸ਼ਮਣ ਕੋਈ ਨਹੀਂ, ਆਪਣੇ ਆਪ ਨੂੰ ਧੋਖਾ ਦੇ ਰਿਹਾ ਤੇ ਫਿਰ ਤੂੰ ਆਪਣੇ ਆਪ ਤੋਂ ਖੁਦ ਦਾ ਵੱਡਾ ਦੁਸ਼ਮਣ ਬਣਿਆ। ਭਗਤ ਰਵਿਦਾਸ ਜੀ ਨੇ ਭਰਮ ਦੀ ਵੀ ਡੈਫੀਨੇਸ਼ਨ ਗੁਰਬਾਣੀ ਅੰਦਰ ਦਿੱਤੀ ਹੈ ਕਿ ਭਰਮ ਕੀ ਹੈ। ਭਰਮ ਭਗਤ ਰਵਿਦਾਸ ਜੀ ਕਹਿੰਦੇ ਜੋ ਇਹ ਮੰਨੀ ਬੈਠਾ ਉਹ ਹੋਵੇ ਨਾ ਤੇ ਜੋ ਹੈ ਉਹਨੂੰ ਇਹ ਮੰਨਦਾ ਕੋਈ ਨਹੀਂ। ਬੜੀਆਂ ਉਦਾਹਰਨਾਂ ਉਹਨਾਂ ਨੇ ਦਿੱਤੀਆਂ ਵੀ ਹਨੇਰਾ ਰੱਸੀ ਨੂੰ ਸੱਪ ਮੰਨੀ ਬੈਠਾ, ਚਾਨਣ ਹੁੰਦਾ ਇਹਨੂੰ ਪਤਾ ਲੱਗ ਜਾਂਦਾ ਵੀ ਇਹ ਰੱਸੀ ਆ। ਇਵੇਂ ਹੀ ਮਨੁੱਖ ਜਦੋਂ ਤੱਕ ਅਵਿਦਿਆ ਅਗਿਆਨਤਾ ਦੇ ਹਨੇਰੇ ਵਿੱਚ ਤੁਰਿਆ ਫਿਰਦਾ, ਇਹ ਭਰਮ ਵਿੱਚ ਆ ਕਿ ਰੱਬ ਕਿਹੜਾ ਵੇਖ ਰਿਹਾ, ਬੰਦੇ ਤੋਂ ਮੈਂ ਵੈਸੇ ਬਚਾ ਕਰ ਲੈਣਾ, ਰੱਬ ਮੈਨੂੰ ਵੇਖ ਨਹੀਂ ਰਿਹਾ। ਪਰ ਸਤਿਗੁਰੂ ਜੀ ਕਹਿੰਦੇ ਜਦੋਂ ਤੱਕ ਤੈਨੂੰ ਇਹ ਭਰੋਸਾ ਨਹੀਂ ਆਉਂਦਾ ਕਿ ਉਹ ਅੰਤਰਜਾਮੀ ਹੈ, ਇਹ ਭਰਮ ਤੇਰੇ ਅੰਦਰੋਂ ਨਹੀਂ ਟੁੱਟਦਾ,
0: ਤਦ ਲਗ ਮੁਕਤ ਨਾ ਕੋਈ।
1: ਸਤਿਗੁਰੂ ਜੀ ਨੇ ਸਪਸ਼ਟ ਤੇ ਜਿਹਨੂੰ ਕਹਿ ਦੇਈਦਾ ਨਾ ਵੀ ਠੇਠ ਪੰਜਾਬੀ ਵਿੱਚ ਵੀ ਦੋ ਟੁੱਕ ਕਹਿ ਦਿੱਤਾ ਵੀ ਉਦੋਂ ਤੱਕ ਮੁਕਤੀ ਕੋਈ ਨਹੀਂ ਆਉਣੀ, ਆਵਾਗਾਉਣ ਦਾ ਚੱਕਰ ਬਣਿਆ ਰਹਿਣਾ ਹੈ।
0: ਕਹੋ ਨਾਨਕ ਦਇਆਲ ਸੁਆਮੀ,
1: ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੀ ਮੋਹਰ ਛਾਪ ਲਾ ਕੇ ਕਹਿੰਦੇ ਜਿਸ ਤੇ ਗੁਰੂ ਪਰਮੇਸ਼ਰ ਦਇਆਲ ਹੁੰਦਾ ਤੇ ਜਿਸ ਦਾ ਇਹ ਭਰਮ ਟੁੱਟ ਜਾਂਦਾ ਹੈ।
0: ਸੰਤ ਭਗਤ ਜਨ ਸੋਈ,
1: ਅਖਵਾਉਣ ਨੂੰ ਬੜੇ ਸੰਤ ਨੇ, ਅਖਵਾਉਣ ਨੂੰ ਬੜੇ ਭਗਤ ਨੇ, ਪਰ ਸਤਿਗੁਰੂ ਕਹਿੰਦੇ ਉਹੋ ਹੀ ਸੰਤ ਹੈ, ਉਹਨੂੰ ਹੀ ਭਗਤ ਮੰਨਿਆ ਜਾ ਸਕਦਾ ਜਿਸ ਦਾ ਇਹ ਭਰਮ ਟੁੱਟ ਗਿਆ, ਇਹ ਭੁਲੇਖਾ ਨਿਕਲ ਗਿਆ ਕਿ ਰੱਬ ਵੇਖ ਨਹੀਂ ਰਿਹਾ। ਨਹੀਂ, ਸਤਿਗੁਰੂ ਕਹਿੰਦੇ ਉਹ ਹਾਜ਼ਰ ਹੈ, ਉਹ ਨਾਜ਼ਰ ਹੈ, ਉਹ ਹਰ ਥਾਂ ਤੈਨੂੰ ਵੇਖ ਰਿਹਾ, ਤੇ ਜੇ ਤੇਰੇ ਅੰਦਰ ਇਹ ਭਰੋਸਾ ਕਿ ਪਰਮੇਸ਼ਰ ਹਰ ਥਾਂ ਮੈਨੂੰ ਵੇਖ ਰਿਹਾ, ਉਹ ਹਰ ਥਾਂ ਮੇਰੇ ਨਾਲ ਆ, ਫਿਰ ਤੂੰ ਸੰਤ ਵੀ ਹੈ, ਭਗਤ ਵੀ ਹੈ, ਤੇ ਫਿਰ ਤੂੰ ਮੁਕਤ ਵੀ ਹੋ ਜਾਵੇਂਗਾ ਆਵਾਗਾਉਣ ਦੇ ਚੱਕਰ ਵਿੱਚ। ਅੱਜ ਦੇ ਹੁਕਮਨਾਮਾ ਸਾਹਿਬ ਵਿੱਚ ਸਤਿਗੁਰੂ ਜੀ ਨੇ ਇਹ ਸਿੱਖਿਆ ਦਿੱਤੀ ਹੈ। ਜੋ ਲੜੀਵਾਰ ਰਾਗ ਮਾਰੂ ਦੀ ਕਥਾ ਚੱਲ ਰਹੀ ਹੈ ਉਸ ਦੀ ਅੱਜ 14ਵੀਂ ਪੌੜੀ ਤੇ ਸਲੋਕਾਂ ਨਾਲ ਜਿਵੇਂ ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਜੁੜਨਾ ਕਰੀਏ, ਇੱਕ ਵਾਰੀ ਫਿਰ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਾਈਏ। ਆਖੋ ਜੀ

0: ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ
1: ਸੋ ਨਿਵਾਹੂ ਗੱਡ ਜੋ
0: ਹੋ ਬਹੁ ਸਤਿਗੁਰੂ ਜੋ ਹੁਕਮਨਾਮੇ ਸਾਹਿਬ ਵਿੱਚ ਸਾਨੂੰ ਕਿਹਾ ਨਾ ਵੀ ਭਰੋਸਾ ਕਰ ਜਦੋਂ ਤੱਕ ਤੂੰ ਭਰੋਸਾ ਨਹੀਂ ਕਰਦਾ ਨਿਵਾਹੂ ਦਾ ਅਖਰੀ ਅਰਥ ਹੈ ਤੇਰੇ ਨਾਲ ਨਿਭਲਵਾਣਾ ਕਿਹੜਾ ਜੋ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਸੋ ਨਿਵਾਹੂ ਗੱਡ ਗੱਡ ਜਿਵੇਂ ਕਹਿ ਦਿੰਦੇ ਨਾ ਵੀ ਧਰਤੀ ਵਿੱਚ ਗੱਡ ਲਾ ਪੱਕੇ ਤੌਰ ਤੇ ਸਤਿਗੁਰੂ ਕਹਿੰਦੇ ਹਿਰਦੇ ਵਿੱਚ ਇਸ ਤਰ੍ਹਾਂ ਗੰਢ ਬੰਨ ਲਾ ਗੱਡ ਲਾ ਰੱਬ ਦੇ ਨਾਮ ਨੂੰ ਕਿ ਨਾਲ ਨਿਭਣ ਵਾਲਾ ਉਹ ਇੱਕ ਪਰਮੇਸ਼ਰ ਹੈ ਸੋ ਨਿਵਾਹੂ ਗੱਡ ਜੋ ਇੱਥੇ ਉੱਥੇ ਹਰ ਥਾਂ ਤੇਰੇ ਨਾਲ ਨਿਭਣ ਵਾਲਾ ਨਾ ਉਸ ਦਾ ਭਰੋਸਾ ਹਿਰਦੇ ਵਿੱਚ ਗੱਡ ਲੈ
1: ਜੋ ਚਲਾਊ ਨਾ ਥੀਐ
0: ਜੋ ਚਲਾਏ ਮਾਨ ਹੈ ਜੋ ਨਾਸ਼ਵੰਤ ਹੈ ਭਾਵੇਂ ਉਹ ਦੇਹਧਾਰੀ ਹੈ ਭਾਵੇਂ ਉਹ ਮਨੁੱਖ ਹੈ ਇਹ ਸਭ ਚਲਾਏ ਮਾਨ ਨੇ ਇਹਨਾਂ ਦੇ ਆਸਰੇ ਨਾ ਜ਼ਿੰਦਗੀ ਵਿਅਰਥ ਬਤੀਤ ਕਰ
1: ਕਾਰ ਉਪਵਾਵੀ ਛੱਡ
0: ਝੂਠੀਆਂ ਕਾਰਾਂ ਛੱਡ ਦੇ ਖੁਸ਼ਾਮਦਾਂ ਛੱਡ ਦੇ ਚਾਪਲੂਸੀਆਂ ਛੱਡ ਦੇ ਇਹੋ ਹੀ ਸਮਾਂ ਬੰਦਗੀ ਵਿੱਚ ਲਾ ਲੈ
1: ਸੰਮਲ ਸੱਚ ਧਣੀ
0: ਉਸ ਸੱਚੇ ਧਣੀ ਪਰਮੇਸ਼ਰ ਨੂੰ ਯਾਦ ਕਰ ਜਿੰਨੇ ਨਾਲ ਨਿਭਣਾ ਹੈ
1: ਮਹੱਲਾ ਪੰਜਵਾ
0: ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ
1: ਹੱਬ ਸਮਾਨੀ ਜੋਤ
0: ਫਿਰ ਸਤਿਗੁਰੂ ਜੀ ਨੇ ਖੋਲ ਦਿੱਤੀ ਵੀ ਕਿਵੇਂ ਤੈਨੂੰ ਭਰੋਸਾ ਬਣੇ ਉਹ ਰੱਬ ਸਾਰਿਆਂ ਵਿੱਚ ਬੈਠਾ ਤੂੰ ਕਹਿੰਦਾ ਉਹ ਹੈ ਹੀ ਨਹੀਂ ਉਹ ਕਦੇ ਸੱਤਵੇਂ ਅਸਮਾਨ ਵਿੱਚ ਤੇ ਚੌਦਵੇਂ ਪਤਾਲ ਆਕਾਸ਼ ਵਿੱਚ ਜਾ ਕੇ ਬੈਠਾ ਪਰ ਸਤਿਗੁਰੂ ਜੀ ਕਹਿੰਦੇ ਉਹ ਸਭ ਮੈਂ ਜੋਤ ਜੋਤ ਹੈ ਸੋਏ ਪਰ ਉਹ ਕਿਵੇਂ ਵਰਤ ਰਿਹਾ ਹੈ
1: ਜਿਉਂ ਡਾਲਕ ਧਾਊ ਚੰਦਰਮਾ
0: ਉਦਾਹਰਨ ਦਿੱਤੀ ਸਤਿਗੁਰੂ ਜੀ ਨੇ ਜਿਵੇਂ ਚੰਦਰਮਾ ਆਕਾਸ਼ ਤੇ ਚੜਿਆ ਥੱਲੇ ਧਰਤੀ ਤੇ ਅਨੇਕਾਂ ਘੜੇ ਪਾਣੀ ਦੇ ਭਰੇ ਪਏ ਨੇ ਤੇ ਉਹਨਾਂ ਘੜਿਆਂ ਵਿੱਚ ਵੀ ਚੰਦਰਮਾ ਦਾ ਪ੍ਰਤੀਬਿੰਬ ਦਿਖਾਈ ਦੇ ਰਿਹਾ ਉੱਪਰ ਆਕਾਸ਼ ਵਿੱਚ ਵੀ ਵੇਖਦੇ ਆ ਚੰਦਰਮਾ ਦਿਖਾਈ ਦੇ ਰਿਹਾ ਸਤਿਗੁਰੂ ਜੀ ਕਹਿੰਦੇ ਇਵੇਂ ਹੀ ਪਰਮੇਸ਼ਰ ਨਿਰਗੁਣ ਸਰੂਪ ਵਿੱਚ ਕਣ ਕਣ ਵਿੱਚ ਵਿਆਪਿਆ ਆ ਸਰਗੁਣ ਸਰੂਪ ਦੇ ਵਿੱਚ ਹਰੇਕ ਦੇ ਵਿੱਚ ਉਹ ਆਤਮ ਰੂਪ ਹੋ ਕਰਕੇ ਆਤਮਾ ਰੂਪ ਹੋ ਕਰਕੇ ਉਹ ਆਤਮਾ ਵੀ ਕਹੋ ਕਬੀਰੇ ਰਾਮ ਕੀ ਅੰਸ਼ ਹਰੇਕ ਦੇ ਵਿੱਚ ਹਰੇਕ ਮਨੁੱਖ ਦੇ ਵਿੱਚ ਹਰੇਕ ਜੀਵ ਜੰਤ ਦੇ ਵਿੱਚ ਉਹ ਹਾਜ਼ਰ ਨਾਜ਼ਰ ਬੈਠਾ ਹੈ ਪਰ ਦਿਖਾਈ ਕਿਵੇਂ ਦੇਵੇ
1: ਪ੍ਰਗਟ ਥੀਆ ਆਪ
0: ਪਰ ਉਹਨਾਂ ਦੇ ਹਿਰਦੇ ਦੇ ਵਿੱਚੋਂ ਸਾਕਸ਼ਾਤ ਪ੍ਰਗਟ ਹੋ ਗਿਆ ਜਿਨ੍ਹਾਂ ਨੇ ਉਸ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੰਦਗੀ ਕੀਤੀ ਸਿਮਰਨ ਕੀਤਾ ਪਰ ਇਹ ਕਿਵੇਂ ਹੋਇਆ
1: ਨਾਨਕ ਮਸਤਕ ਲਿਖਿਆ
0: ਜਿਨ੍ਹਾਂ ਦੇ ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ ਇਹਨਾਂ ਜਨਤਾ ਕੇ ਵਸ ਕਿਛ ਨਾਹੀ ਤੁਧ ਵੇਖੀ ਜਗਤ ਪਾਇਆ ਸਤਿਗੁਰੂ ਜੀ ਕਹਿੰਦੇ ਜੇ ਯਾਦ ਕਰ ਰਿਹਾ ਬੰਦਗੀ ਕਰ ਰਿਹਾ ਉਸ ਨੂੰ ਹਾਜ਼ਰ ਨਾਜ਼ਰ ਵੇਖ ਰਿਹਾ ਇਹ ਉਸਨੇ ਲੇਖ ਪਾਏ ਨੇ ਆਪਣੀ ਕਰਨੀ ਤੇ ਹੰਕਾਰ ਨਾ ਕਰੀ
1: ਮਹੱਲਾ ਪੰਜਵਾ
0: ਧੰਨ ਸ਼੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ
1: ਮੁਖ ਸੁਹਾਵੇ ਨਾਮ ਚਾਉ
0: ਦਾ ਅਖਰੀ ਅਰਥ ਉਚਾਰਨ ਸਤਿਗੁਰੂ ਜੀ ਕਹਿੰਦੇ ਫਰਮਾਉਂਦੇ ਹਨ ਉਹ ਮੁਖ ਸ਼ੋਭਨੀਕ ਹਨ ਜੋ ਪਰਮੇਸ਼ਰ ਦਾ ਨਾਮ ਉਚਾਰਦੇ ਹਨ ਤੇ ਇੱਕ ਮਿੰਟ ਦੋ ਮਿੰਟ ਜਾਂ ਕਿੰਨੇ ਘੰਟੇ ਉਚਾਰਦੇ ਹਨ ਫੇਰ ਇਹ ਮੁਖ ਸੋਭਨੀਕ ਹੁੰਦੇ ਹਨ
1: ਪਾਠ ਬਹਿਰ ਗੁਣ ਗਾਓ
0: ਜਿਹੜੇ ਮਨੁੱਖ ਜਿਨ੍ਹਾਂ ਦੇ ਮੁਖ ਅੱਠੇ ਪੈਰ ਉਸ ਰੱਬ ਦੀ ਯਾਦ ਵਿੱਚ ਜੁੜਦੇ ਹਨ
1: ਨਾਨਕ ਦਰਗਹ ਮੰਨੀ ਹੈ
0: ਜਿਹੜੇ ਅੱਠੇ ਪੈਰ ਉਸ ਨੂੰ ਯਾਦ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਦਰਗਾਹ ਦੇ ਵਿੱਚ ਉਹ ਮਨੀਕ ਹੁੰਦੇ ਹਨ ਮੰਨੇ ਜਾਂਦੇ ਹਨ ਉਹਨਾਂ ਨੂੰ ਸਤਿਕਾਰ ਮਿਲਦਾ ਹੈ ਦਰਗਾਹ ਜਿੱਥੇ ਵੱਡੇ ਵੱਡੇ ਬਲੀਆਂ ਨੂੰ ਜਿਨ੍ਹਾਂ ਨੇ ਰੱਬ ਨੂੰ ਭੁਲਾ ਛੱਡਿਆ ਥਾਂ ਨਹੀਂ ਮਿਲਦਾ ਇੱਕ ਮਾਤੜ ਜਿਹਾ ਆਮ ਮਨੁੱਖ ਵੀ ਜੇ ਉਸ ਰੱਬ ਨੂੰ ਯਾਦ ਕਰਕੇ ਜਦੋਂ ਉਸ ਦੀ ਰੂਹ ਦਰਗਾਹੇ ਜਾਂਦੀ ਹੈ, ਉੱਥੇ ਫਿਰ ਉਹਨਾਂ ਇਸ ਧਰਤੀ ਤੇ ਨਿਮਾਣਿਆ ਨਥਾਣੇ ਜਿਨ੍ਹਾਂ ਨੂੰ ਕਹਿੰਦੇ ਹਾਂ ਰੱਬ ਦੀ ਦਰਗਾਹ ਦੇ ਵਿੱਚ ਆਓ ਬੈਠ ਆਦਰ ਸੁਭ ਦੇਊ ਰੇ ਰੇ ਦਰਗਹਿ ਕਹੇ ਨਾ ਕੋਉ ਵਾਲੀ ਬਖਸ਼ਿਸ਼ ਮਿਲਦੀ ਹੈ। ਸਤਿਗੁਰੂ ਜੀ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ,
1: ਬਾਹਰ ਭੇਖ ਨਾ ਪਾਈਆ।
0: ਸਤਿਗੁਰੂ ਜੀ ਕਹਿੰਦੇ ਉਹ ਰੱਬ ਭੇਖਾਂ ਨਾਲ ਨਹੀਂ ਮਿਲਣਾ, ਤੂੰ ਇਹ ਨਾ ਸਮਝ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਨਾ, ਉਹ ਬੱਚਿਆਂ ਦੀ ਖੇਡ ਨਹੀਂ। ਜੇ ਕੇਵਲ ਭੇਖ ਪਾਇਆ ਤੇ ਧਰਮੀ ਨਹੀਂ ਫਿਰ ਪਖੰਡੀ ਹੈ, ਤੇ ਜੇ ਤੂੰ ਅੰਦਰੋਂ ਧਰਮੀ ਹੈ ਬਾਹਰੋਂ ਧਰਮ ਦਾ ਪਹਿਰਾਵਾ ਪਾਇਆ ਫਿਰ ਤੇਰੇ ਤੋਂ ਨੇਕ ਮਨੁੱਖ ਕੋਈ ਨਹੀਂ ਹੈ।
1: ਰੱਬ ਅੰਤਰ ਜਾਮੀ,
0: ਉਹ ਅੰਤਰ ਜਾਮੀ ਜਾਣੇ, ਉਹ ਜਾਣਦਾ ਕਿ ਇਸ ਨੇ ਪਹਿਰਾਵਾ ਹੀ ਪਾਇਆ ਕਿ

0: ਉਸ ਦੇ ਵਿੱਚ ਭਰੋਸਾ ਨਹੀਂ ਤੇ ਨਿਕਾਮੀ ਨਿਕੰਮੇ ਹਨ।
1: ਮਨ ਰਤਾ ਕੋ ਬੰਬ ਸਿਓ।
0: ਸਤਿਗੁਰੂ ਜੀ ਕਹਿੰਦੇ ਕੀਤਾ ਕੀ ਜਾਵੇ, ਇਹਨਾਂ ਜੀਵਾਂ ਦਾ ਮਨ ਰੱਬ ਵਿੱਚ ਤੇ ਰਤਿਆ ਨਹੀਂ ਪਰ ਕੁਟੰਬ। ਫਿਰ ਗੱਲ ਉੱਥੇ ਆ ਗਈ, ਪਰਿਵਾਰ ਦੇ ਮੋਹ ਦੇ ਵਿੱਚ ਜ਼ਰੂਰ ਰੰਗਿਆ ਹੈ।
1: ਨਿਤ ਗਰਭ ਫਿਰਾਮੇ,
0: ਹੰਕਾਰ ਦੇ ਵਿੱਚ ਫਿਰਦਾ ਹੈ, ਮੇਰੇ ਇੰਨੇ ਪੁੱਤ, ਮੇਰੀਆਂ ਇੰਨੀਆਂ ਧੀਆਂ, ਐਡਾ ਵੱਡਾ ਕੁਟੰਬ, ਮੇਰੇ ਕੋਲ ਤੇ ਇੰਨੀਆਂ ਬਾਹਾਂ ਬਣ ਜਾਂਦੀਆਂ ਹਨ।
1: ਫਿਰ ਗੁਮਾਨੀ ਜਾਗ ਮਹਿ,
0: ਹੰਕਾਰ ਲੈ ਕਰਕੇ ਮਨੁੱਖ ਸੰਸਾਰ ਵਿੱਚ ਫਿਰਦਾ ਕਿ ਮੇਰੇ ਕੋਲ ਇੰਨਾ ਵੱਡਾ ਪਰਿਵਾਰ। ਪਰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, 1 ਲੱਖ ਪੂਤ, 1.25 ਲੱਖ ਨਾਤੀ ਤੇ ਹਰਾਵਣ ਘਰ, ਦੀਆ ਨਾ ਬਾਤੀ। ਲੱਖਾਂ ਜੀ ਪਰਿਵਾਰ ਦੇ ਹੋਣ ਦੇ ਬਾਵਜੂਦ ਵੀ ਕੋਈ ਦੀਵਾ ਜਗਾਉਣ ਵਾਲਾ ਨਹੀਂ ਸੀ ਬਚਿਆ। ਰਾਮ

0: ਪਰਮੇਸ਼ਰ ਦੇ ਹੁਕਮ ਨੂੰ ਗੁਰੂ ਦੇ ਹੁਕਮ ਨੂੰ ਸਿਰ ਮੱਥੇ ਮੰਨਦੇ ਹਨ।
1: ਕਰਮ ਖੁੱਲਾ ਗੁਰ ਪਾਇਆ,
0: ਜਿਨ੍ਹਾਂ ਦੇ ਮੱਥੇ ਦੇ ਭਾਗ ਖੁੱਲ ਗਏ ਗੁਰੂ ਪਰਮੇਸ਼ਰ ਤਰੁੱਠ ਪਿਆ, ਉਹਨਾਂ ਨੂੰ ਗੁਰੂ ਮਿਲ ਗਿਆ।
1: ਹਰ ਮਿਲਿਆ ਸੁਆਮੀ,
0: ਜਿਨ੍ਹਾਂ ਨੂੰ ਗੁਰੂ ਮਿਲਿਆ ਗੁਰੂ ਵਾਲੇ ਬਣ ਗਏ, ਗੁਰੂ ਦੇ ਦੱਸੇ ਉਪਦੇਸ਼ ਤੇ ਚੱਲੇ ਹਰ ਮਿਲਿਆ, ਉਹਨਾਂ ਨੂੰ ਇਸ ਸਮੁੱਚੀ ਸ੍ਰਿਸ਼ਟੀ ਦਾ ਕਾਇਨਾਤ ਦਾ ਖਸਮ ਮਾਲਕ ਸੁਆਮੀ ਹਰੀ ਪਰਮੇਸ਼ਰ ਮਿਲ ਗਿਆ।
1: ਜੋ ਜਨ ਹਰ ਕਾ ਸੇਵਕ,
0: ਉਸ ਪਰਮੇਸ਼ਰ ਦਾ ਸੇਵਕ ਬਣ ਗਿਆ, ਉਸ ਦਾ ਚਾਕਰ ਬਣ ਗਿਆ।
1: ਹਰ ਦਿਸ ਕੀ ਕਾਣ,
0: ਉਸ ਨੂੰ ਫਿਰ ਕਿਸੇ ਦੀ ਕੋਈ ਕਾਣ ਨਹੀਂ, ਕਿਉਂਕਿ ਉਸ ਨੂੰ ਪਤਾ ਜਿੰਨੇ ਸਾਹ ਉਹਨੇ ਦਿੱਤੇ ਉਹਨੇ ਲੈਣੇ, ਜੋ ਦੇਣਾ ਉਹਨੇ ਦੇਣਾ। ਫਿਰ ਹੰਕਾਰ ਕਾਸ ਦਾ ਗੁਰੂ ਕਿਰਪਾ ਕਰੇ, ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਦੇਹ ਧਾਰੀ ਬਾਬਿਆਂ ਦੇ ਚੁੰਗਲ ਵਿੱਚੋਂ ਨਿਕਲੀਏ, ਮਨੁੱਖਾਂ ਦੀ ਚਾਕਰੀ ਵਿੱਚੋਂ ਨਿਕਲੀਏ। ਜਿਹੜੇ ਗੁਰੂ ਨੂੰ ਮੱਥਾ ਟੇਕਦੇ ਹਾਂ, ਉਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਕਰੀਏ, ਸਾਡਾ ਲੋਕ ਸਾਡਾ ਪ੍ਰਲੋਕ ਸਫਲਾ ਹੋ ਜਾਵੇ। ਵਿਚਾਰਾਂ ਕਰਦਿਆਂ ਕਈ ਵਾਰਾਂ ਮਨੁੱਖ ਭਾਵਕ ਹੋ ਕੇ ਕੁਝ ਗੱਲਾਂ ਅਜਿਹੀਆਂ ਜੋ ਕਿਸੇ ਨੂੰ ਨਹੀਂ ਚੰਗੀਆਂ ਲੱਗਦੀਆਂ, ਭੁੱਲਾਂ ਮੇਰੀਆਂ ਮੇਰੀ ਝੋਲੀ ਵਿੱਚ ਪਾ ਦੇਣੀਆਂ, ਉਪਦੇਸ਼ ਗੁਰੂ ਦਾ ਗ੍ਰਹਿਣ ਕਰ ਲੈਣਾ, ਤੁਹਾਡਾ ਭਲਾ ਹੋਵੇਗਾ। ਲੱਖਾਂ ਲੱਖਾਂ ਲੱਖਾਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਦੀ ਸੰਗਤ ਸਤਿਗੁਰੂ ਬਖਸ਼ਣ ਯੋਗ ਹੈ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤ

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿੰਗ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਿਸਵਾ ਲਿਓ ਜਿਨਕੀ ਸੋ ਪਾਰ।

ਖਾਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡਿਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵੜਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾਹੀਂ ਠਾਕ ਰਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸੱਚ ਨਾਏ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨ ਜਾਏ। ਨਾ ਉਹ ਮਰੈ ਨ ਹੋਵੇ ਸੋਗ, ਦਿੰਦਾ ਰਹੇ ਨ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ

ਮਨ ਸੁਖਾਈ ਈਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮੇਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵਹਿ ਉਦਮ ਜਾਂ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜਕ ਆਗਾ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਖੀ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਿਤਾ ਕੋਏ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿਨ ਕੌਣ ਖਲਾਵੈ ਕੌਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੋਂ ਜੀਆ ਕਾ ਦਾ ਤਾਰਾ ਹਰ ਧਿਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਯੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ
ਜਿਨ ਨਿਰ ਭਉ ਜਿਨ ਹਰ ਨਿਰ ਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧੰਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਦ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਬ ਤਪਹਿ ਜਪੇ ਬੇਅੰਤਾ, ਤੇਰੇ ਅਨੇਕ ਪੜੇ ਬ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਦ ਜੇਵੜ ਅਵਰ ਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਦ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋਈ। ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਅਸ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤਾ ਭਾਵੈ ਸੋਈ ਥਿਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸਨੋਂ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬਿਆਲੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੋਂ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਔਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾ। ਜਪ ਤਪ ਸੰਜਮ ਧਰਮ ਨ ਕਮਾਇਆ, ਸੇਵਾ ਸਾਧਨ
ਜਾਣਿਆ ਹਰ ਰਾਇਆ ਕਹ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖ ਸਰਮਾ ਜਪ ਤਪ ਸੰਜਮ ਧਰਮ ਨਾ ਕਮਾ

ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਟੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਈ। ਦਸਵੇਂ

ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰੇ।

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ।

ਭੁੱਲ ਚੁੱਕ ਮੁਆਫ ਕਰਨੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਾਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

नानक कै